ਹੋਏ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮੈਂ ਜੋਤ ਮੈਂ ਜਾਤ ਕਲਕਲਾ ਪ੍ਰਭੁ ਰਾਇਆ ਤੂੰ ਸੱਚਾ ਸਾਹਿਬ ਸਿਵ

ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗੇ ਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਰਨ ਪਾਈਆ ਕਰਮ ਲੈ ਨਾਹੀਂ ਠਾਕੁਰ ਹਾਈਆ।

ਆਸ ਰਹਾਉ। ਅਰਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਸ ਹੈ। ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ, ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਕ ਜੀਵੇ ਤ੍ਰਿਕ ਜੀ ਵਾਸੇ। ਜਿਨ ਹਰਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾ ਗੁਜਰੀ ਮਹੱਲਾ ਪੰਜਵਾ, ਕਾਹੇ ਰੇ ਮਨ ਚਿਤ ਵਹ ਉਦਮ ਜਾਂ ਆਹਰ ਹਰ ਜੀ ਉਪਰਿਆ।

ਯਾਰ ਨਾ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਨ ਜਾਸੀ।

ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੀਵੜ ਅਵਰਣ ਕੋਈ।

ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਇਆਵੋ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ।

चले। मन एक न चेत समूढ मना, हर बिसरत तेरे गुण गलया रहाओ।

ਪਾਤਸ਼ਾਹੀ ਦਸਵੀਂ ਚਾਉ ਪਈ ਪੁਨ ਰਾਛਸ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ।

ਦਸ਼ਟਨ ਦਾਹ ਗਰੀਬਨ ਵਾਜਾ ਅਖਲ ਭਵਨ ਕੇ ਸਿਰਜਨਹਾਰੇ ਦਸ ਜਾਨ ਮੋਹਲੇ ਹੋ ਬਾੜੇ ਕਬਿਓ ਬਾਚ ਬੇਨਤੀ ਚੌਪਾਈ ਅਮਰੀ ਕਰੋ ਹਰਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਭੈ ਤੁਮ ਕਬ ਹੋ ਆਪ ਹਰਦੈ ਮੋਹੇ ਬਚਾਬ ਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ

ਮਾਰੀਆ ਹੈ। ਆਪ ਖਾਦੈ ਮੁਝੈ ਅਬਰੀਐ, ਮਰਨ ਕਾਲ ਕਾ ਤ੍ਰਾਸ ਨਵਰੀਐ। ਓ ਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਧੁਜ ਜੂ

ਅਵਤਰਾਂ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ।

ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਾਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰ ਤਬ ਦੇਹ ਪਾਰਾ ਜਬ ਆ ਕਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਾਰ ਸਭ ਹੂੰ ਜਿਤੇ ਬਦਨ ਸ੍ਰਿਸ਼ਟ ਸਬਤ ਹਰੈ ਆਪ ਆਪ ਨੀਂਬੂ ਜੋ ਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲਾ ਨਾਦ ਸੰਭ ਤਾ ਕਾ ਮੂੜੋ ਚਾਰਦ ਭੇਦਾ ਜਾਕੋ ਭੇਵ ਨ ਪਾਵ।

ਸੁਨਤ ਸਭ ਆਪਤ ਕੋਈ ਅੜਲ ਸੁਣੈ ਗੁੰਗ ਜੋ ਜਾਹੇ ਸੋ ਰਸ ਨ ਪਾਵਈ ਸੁਣੈ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਟ ਨੰਗ ਤਿਨ ਨਰ ਕੇ ਰਹੈ ਹੋ ਜੋ ਜਾ ਕੀ ਏਕ ਬਾਡ ਚਉਪਈ ਕੋ ਕਹਿ ਚਉਪਈ ਸੰਬਤ ਸਤਰਾ ਸਹਸ ਪੁਣ ਜੈ ਅਰਧ ਸਹਸ ਪੁਣ ਤੀਨ ਕਹੀ ਜੈ ਭਾਦਰਵ ਸੁਦੀ ਅਸ਼ਟਮੀ ਰਵ ਵਾਰਾ ਤੀਰਸ ਤਦਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ੍ਰ ਪਖਿਆਨੇ ਤਿਰਿਅੰਗ ਚਰਿਤ੍ਰੇ ਮੰਤਰੀ ਭੂਪ ਸੰਵਾਦੇ 405 ਚਰਿਤ੍ਰ ਸੰਵਾਪਤ ਮਸਤ ਸੁਭ ਮਸਤ ਆਪ ਜੂੰ ਦੋਹਰਾ।

ਧਰਮ ਭਗਵਤ ਕੋ ਧਿਆਨਾ ਬਹੁਰ ਕਰੋ ਕਬਤਾ ਬਿਦ ਨਾਨਾ ਕ੍ਰਿਸ਼ਨ ਜਥਾ ਮਤ ਤ੍ਰਿਤ੍ਰ ਚਾਰੂ ਚੁਕ ਹੋਏ ਕਬਲਿਓ ਸੁਧਾਰੂ ਕਬਿਓ ਬਾਚ ਦੋਹਰਾ।

ਦੋਹਰਾ ਹਰ ਹਰ ਜਨ ਦੋਈ ਏਕ ਹੈ ਬਿਚਾਰ ਕਛ ਨਾਹੀ ਜਲ ਤੇ ਉਪਤਰੰਗ ਜਾਉ ਜਲ ਹੀ ਬਿਖੈ ਸਮਾਹੇ ਦੋਹਰਾ

ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਮਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ।

ਵਿਸਾਰਣ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉ ਮਨ ਹੋ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਡਾਹੋ ਹਰਨਾਲੇ।

ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰ ਬਿਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤਾ ਹੋ ਸ਼ਬਦ ਧਰੋ ਪਿਆਲੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਗਰਤ ਹਰੀਆ

ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੜ ਜਾਹੇ ਪਾਉ ਜਲ ਬਿਖਮਸ ਗਾਹੋ

ਸਭ ਸਹਿਣੋਂ ਕਿਰਪਾਲ ਸੰਭਾਲੇ ਸਾਹਿਬ ਸਾਹਿਬ ਬਿਰਥਾ ਕੋਇ ਨ ਜਾਏ ਜਿਆ ਬੈਦਿਆ ਹੀ ਸ਼ਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨਾ ਜਿਹ ਬਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ।

ਦੇ ਜਗ ਮੈਂ ਉੱਤਮ ਕਾਢੀਆ ਹੈ ਵਿਰਲੇ ਕੇਈ ਕੇ ਮਹੱਲਾ ਪੰਜਵਾ ਰੱਖੇ ਰੱਖਣ ਹਰ ਆਪੋ ਬਾਰੇ ਨਾ।

ਇਤਨੀ ਹਰ ਜੀ ਪ੍ਰਵਾਨ ਕਰਨਾ ਜੀ ਪਰ ਚੁਕਤੀ ਖੇਮਾ ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ ਸਭ ਦਾ ਪੜਿਆ ਸੁਣਿਆ ਲੈ ਕੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ ਆਓ ਸਰਵਣ ਕਰੀਏ ਗੁਰੂ ਕੀ ਕਥਾ ਗਿਆਨੀ ਹਰਜੀਤ ਸਿੰਘ ਜੀ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੇ ਵਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਮ੍ਰਿਤ ਦੇ ਦਾਤੇ ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਜੁਗ ਹੈ ਨਹੀਂ ਦੂਰੇ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਦੇ ਵਿੱਚ ਸੁਭਾਏ ਮਾਨ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀਓ ਆਓ ਬਹੁਤ ਹੀ ਵਡਭਾਗੇ ਹੋ ਜੋ ਸੰਧਿਆ ਦੇ ਸਮੇਂ

ਕੀਰਤਨ ਸਰਵਨ ਕਰ ਰਹੇ ਸੀ। ਆਓ ਸਮਾਂ ਹੋਇਆ ਹੈ ਕਥਾ ਵਿਚਾਰ ਦਾ। ਕੁਝ ਕਹਿਣ ਤੋਂ ਪਹਿਲਾਂ ਗੁਰੂ ਚਰਨਾਂ ਦੇ ਵਿੱਚ ਦੋ ਹੱਥ ਜੋੜ ਕੇ ਫਤਿਹ ਦੀ ਸਾਂਝ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦਾ ਪਾਵਨ ਬਚਨ ਹੈ ਕਥਾ ਕੀਰਤਨ ਸੁਖਦਾਈ। ਮਹਾਰਾਜ ਕਹਿੰਦੇ ਉਸ ਅਕਾਲ ਪੁਰਖ ਦੀ ਜੋ ਕਥਾ ਹੈ ਉਹਦੀ ਕੀਰਤੀ ਕਰਨੀ ਇਹ ਸੁੱਖ ਦੇਣ ਵਾਲੀ ਹੈ। ਸੰਸਾਰ ਦੇ ਵਿੱਚ ਹਰ ਮਨੁੱਖ ਸੁੱਖ ਪਾਲਦਾ ਹੈ, ਪਰ ਇੱਕ ਗੱਲ ਯਾਦ ਰੱਖਣ ਵਾਲੀ ਹੈ ਕਿ ਸੁੱਖ ਕਿੱਥੋਂ ਪ੍ਰਾਪਤ ਹੁੰਦਾ ਹੈ। ਕਿਉਂਕਿ ਕਈ ਵਾਰੀ ਮਨੁੱਖ ਇਹ ਸੋਚਦਾ ਵੀ ਬਹੁਤਾ ਧਨ ਹੋਵੇਗਾ ਮੈਂ ਸੁਖੀ ਹੋ ਜਾਵਾਂਗਾ, ਪਰ ਪਿਆਰਿਓ ਸੰਸਾਰ ਦੇ ਵਿੱਚ ਬੜੇ ਲੋਕ ਦੇਖੇ ਨੇ ਜਿਨ੍ਹਾਂ ਦੇ ਕੋਲ ਬਹੁਤ ਧਨ ਸੀ ਪਰ ਫਿਰ ਵੀ ਉਹ ਦੁਖੀ ਰਹੇ। ਵੱਡੇ ਵੱਡੇ ਸਿਕੰਦਰ ਵਰਗੇ ਜਿਹੜੇ ਜੇਤੂ ਬਾਦਸ਼ਾਹ ਕਹਾਉਂਦੇ ਸੀ ਉਹ ਵੀ ਜਦੋਂ ਮੌਤ ਹੋਈ ਤੇ ਕਹਿਣ ਲੱਗੇ ਵੀ ਸਾਡੇ ਹੱਥ ਜਿਹੜੇ ਨੇ ਕਫਨ ਦੇ ਵਿੱਚੋਂ ਬਾਹਰ ਕੱਢ ਦਿਓ ਤਾਂ ਕਿ ਦੁਨੀਆਂ ਦੇ ਲੋਕਾਂ ਨੂੰ ਪਤਾ ਲੱਗੇ ਵੀ ਸਿਕੰਦਰ ਖਾਲੀ ਹੱਥ ਜਾ ਰਿਹਾ ਹੈ। ਬੜੀ ਦੁਨੀਆ ਉਹਨੇ ਮਾਰੀ, ਬੜੇ ਪਾਪ ਕੀਤੇ। ਇੱਕ ਵਾਰ ਜਦੋਂ ਕਿਸੇ ਦੇਸ਼ ਨੂੰ ਫਤਿਹ ਕਰਨ ਵਾਸਤੇ ਜਾ ਰਿਹਾ ਸੀ ਤੇ ਅਗਲੇ ਪਾਸੇ ਇੱਕ ਦਰਿਆ ਆ ਗਿਆ ਤੇ ਉਹਨਾਂ ਸਮਿਆਂ ਦੇ ਵਿੱਚ ਬੇੜਿਆਂ ਦੇ ਰਾਹੀਂ ਦਰਿਆ ਪਾਰ ਕਰਿਆ ਕਰਦੇ ਸਨ। ਕੀ ਦੇਖਿਆ ਜਿੱਥੋਂ ਦੀ ਲੰਘਣ ਲੱਗਾ ਉੱਥੇ ਕੋਈ ਵਿਅਕਤੀ ਧਰਤੀ ਦੇ ਉੱਤੇ ਲੇਟਿਆ ਹੋਇਆ। ਸਿਕੰਦਰ ਦੇ ਸਿਪਾਹੀਆਂ ਨੇ ਦੇਖਿਆ, ਉਹਨੂੰ ਸਾਵਧਾਨ ਕੀਤਾ ਵੀ ਉੱਠ ਕੇ ਸਲਾਮ ਕਰ ਕਿਉਂਕਿ ਇੱਥੋਂ ਦੀ ਸਿਕੰਦਰ ਬਾਦਸ਼ਾਹ ਲੰਘਣ ਲੱਗਾ ਹੈ। ਜਦੋਂ ਬਾਦਸ਼ਾਹ ਲੋਕ ਲੰਘਦੇ ਸੀ ਨਾ, ਲੋਕ ਉਹਨਾਂ ਨੂੰ ਸਲਾਮ ਕਰਦੇ ਸੀ। ਆ ਪਟਨੇ ਦਾ ਇਤਿਹਾਸ ਤੁਸੀਂ ਕਈ ਵਾਰੀ ਸੁਣਿਆ ਹੈ ਕਿ ਪਟਨਾ ਸਾਹਿਬ ਦੀ ਧਰਤੀ 'ਤੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਹਾਣੀਆਂ ਨੂੰ ਆਖਿਆ ਸੀ ਵੀ ਨਵਾਬਾਂ ਨੂੰ ਸਲਾਮ ਨਹੀਂ ਕਰਨੀ ਕਿਉਂਕਿ ਅਸੀਂ ਪੜ੍ਹਿਆ ਹੈ ਵੀ ਕੇਵਲ ਇੱਕ ਦੇ ਅੱਗੇ ਸਿਰ ਝੁਕਾਉਣਾ ਹੈ, ਜੇ ਸਲਾਮ ਕਰਨੀ ਹੈ ਕੇਵਲ ਇੱਕ ਨੂੰ ਕਰਨੀ ਹੈ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਕਹਿੰਦੇ ਨਮਸਕਾਰ ਕਿਹਨੂੰ ਕਰਨੀ ਹੈ ਜਿਹੜਾ ਆਦ ਤੋਂ ਹੈ, ਆਦ ਜਿਹਦਾ ਕਦੀ ਨਾਸ਼ ਨਹੀਂ ਆਉਣਾ, ਜਿਹਨੂੰ ਕਦੀ ਕਾਲਖ ਨਹੀਂ ਲੱਗਣੀ। ਤੇ ਪਿਆਰਿਓ ਜਿਹੜੀ ਕਦੀ ਮੌਤ ਨਹੀਂ ਆਉਣੀ, ਜਿਹਨੂੰ ਮਾਰਿਆ ਨਹੀਂ ਜਾ ਸਕਦਾ, ਆਦ ਅਨੀਲ ਅਨਾਦ ਅਨਾਹਤ। ਫਿਰ ਕਹਿੰਦੇ ਜੁਗ ਜੁਗ ਏਕੋ ਵੇਸ, ਜਿਹੜਾ ਹਰ ਯੁੱਗ ਦੇ ਵਿੱਚ ਇੱਕੋ ਹੀ ਹੈ, ਕਦੀ ਬਦਲਦਾ ਨਹੀਂ। ਇਹ ਨਹੀਂ ਗਾ ਵੀ ਰੱਬ ਬਦਲਦਾ ਰਹਿੰਦਾ ਹੈ। ਆਪਾਂ ਦੇਖਦੇ ਹਾਂ ਦੁਨੀਆਂ ਦੇ ਵਿੱਚ ਇੱਕ ਬਾਦਸ਼ਾਹ, ਇੱਕ ਲੀਡਰ ਮਰਦਾ ਹੈ, ਉਹਦੀ ਜਗ੍ਹਾ ਕੋਈ ਹੋਰ ਬਣ ਜਾਂਦਾ ਹੈ। ਇੱਥੇ ਕਈ ਮੰਤਰੀ ਕਈ ਸੰਤਰੀ ਆਉਂਦੇ ਨੇ, ਕਈ ਚਲੇ ਜਾਂਦੇ ਆ।
ਪਰ ਪਰਮਾਤਮਾ ਅਤੇ ਉਹਦਾ ਤਖਤ ਇੱਕੋ ਹੀ ਹੈ। ਨਾ ਉਹਦਾ ਤਖਤ ਬਦਲਦਾ ਹੈ, ਨਾ ਉਹ ਬਹਿਣ ਵਾਲਾ ਬਦਲਦਾ ਹੈ। ਇਸੇ ਕਰਕੇ ਮੇਰੇ ਸਾਹਿਬ ਆਖਦੇ ਨੇ, ਕਹਿੰਦੇ ਕਉ ਹਰ ਸਮਾਨ ਨਹੀਂ ਰਾਜਾ। ਕਹਿੰਦੇ ਭਾਈ ਹਰੀ ਦੇ ਸਮਾਨ ਕੋਈ ਰਾਜਾ ਨਹੀਂ। ਦੁਨੀਆਂ ਦੇ ਵਿੱਚ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ, ਲੀਡਰ ਬਦਲਦੇ ਰਹਿੰਦੇ ਨੇ, ਅੱਜ ਕੋਈ ਹੈ ਕੱਲ੍ਹ ਨੂੰ ਕੋਈ ਆ ਜਾਣਾ ਹੈ। ਪਰ ਪਾਤਸ਼ਾਹ ਕਹਿੰਦੇ ਪਰਮਾਤਮਾ ਦੇ ਸਮਾਨ ਕੋਈ ਰਾਜਾ ਨਹੀਂ। ਜੇ ਅਸਲ ਦੇ ਵਿੱਚ ਇਸ ਧਰਤੀ 'ਤੇ ਕੋਈ ਰਾਜਾ ਹੈ ਤਾਂ ਉਹ ਪਰਮਾਤਮਾ ਹੈ। ਅਤੇ ਸਤਿਗੁਰੂ ਜੀ ਨੇ ਇਹ ਹੁਕਮ ਕੀਤਾ ਸੀ ਜਦੋਂ ਹਾਣੀਆਂ ਦੀ ਫੌਜ ਬਣਾਈ, ਅਤੇ ਸਤਿਗੁਰਾਂ ਨੇ ਆਪਣੇ ਮਿੱਤਰਾਂ ਨੂੰ ਆਖਿਆ ਵੀ ਨਵਾਬਾਂ ਦੀ ਜਦੋਂ ਸਵਾਰੀ ਲੰਘਦੀ ਹੈ ਉਹਨਾਂ ਦੇ ਮੂੰਹ ਚੜਾਉਣੇ ਆ, ਉਹਨਾਂ ਨੂੰ ਸਲਾਮ ਨਹੀਂ ਕਰਨੀ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਫਰਸੀ ਸਲਾਮਾਂ ਕਰਿਆ ਕਰਦੇ ਸਨ, ਗੋਡੇ ਧਰਤੀ 'ਤੇ ਲਾ ਕੇ ਅਤੇ ਸੱਤ ਸੱਤ ਵਾਰੀ ਸਲਾਮ ਕਰਨੀ। ਸਤਿਗੁਰੂ ਜੀ ਨੇ ਗੁਰੂ ਨਾਨਕ ਸਾਹਿਬ ਦੇ ਘਰ ਨੇ ਮਨੁੱਖਤਾ ਨੂੰ ਇੱਕ ਅੱਗੇ ਚੁਕਾਇਆ ਹੈ। ਮਹਾਰਾਜ ਕਹਿੰਦੇ ਥਾਂ ਥਾਂ 'ਤੇ ਝੁਕਣ ਦੀ ਲੋੜ ਨਹੀਂ, ਅੱਜ ਸਿਰ ਕਿਸੇ ਅੱਗੇ ਝੁਕਿਆ, ਕੱਲ੍ਹ ਨੂੰ ਕਿਸੇ ਅੱਗੇ ਝੁਕਿਆ, ਇਹੋ ਜਿਹੇ ਸਿਰ ਦਾ ਕੀ ਫਾਇਦਾ ਜਿਹੜਾ ਥਾਂ ਥਾਂ 'ਤੇ ਝੁਕਦਾ ਫਿਰਦਾ ਹੈ। ਸਤਿਗੁਰੂ ਜੀ ਨੇ ਸਾਨੂੰ ਇੱਕ ਅੱਗੇ ਝੁਕਣ ਵਾਸਤੇ ਆਖਿਆ ਹੈ। ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ। ਕਹਿੰਦੇ ਮੇਰਾ ਮਾਲਕ ਇੱਕੋ ਹੀ ਹੈ, ਤੁਧ ਬਿਨ ਦੂਜਾ ਨਾਹੀਂ ਕੋਏ, ਤੂੰ ਕਰਤਾਰ ਕਰੈ ਸੋ ਹੋਏ। ਹੇ ਸੱਚੇ ਪਾਤਸ਼ਾਹ, ਤੇਰੇ ਤੋਂ ਸਿਵਾ ਦੂਸਰਾ ਕੋਈ ਵੀ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿੱਥੋਂ ਸ਼ੁਰੂ ਹੁੰਦੀ ਹੈ ਨਾ, ਅਤੇ ਯਾਦ ਰੱਖਿਓ ਬਾਣੀ ਸ਼ੁਰੂ ਹੋਣ ਤੋਂ ਪਹਿਲਾਂ ਅਕਾਲ ਪੁਰਖ ਇੱਕ ਦੀ ਗੱਲ ਆਈ ਹੈ ਵੀ ਇੱਕ ਹੈ, ਫਿਰ ਸਾਰੀ ਬਾਣੀ ਉਸ ਇੱਕ ਦੀ ਗੱਲ ਕਰ ਰਹੀ ਹੈ, ਇੱਕ ਓਅੰਕਾਰ। ਹੁਣ ਸਤਿਗੁਰੂ ਜੀ ਨੇ ਸਾਨੂੰ ਇੱਕ ਦੇ ਨਾਲ ਜੋੜਿਆ। ਉਹ ਜਿਹੜੀ ਕਹਾਣੀ ਆਪਾਂ ਸਾਂਝੀ ਕਰ ਰਹੇ ਸੀ, ਸੁੱਖ ਕੀ ਹੈ? ਅਕਬਰ ਬਾਦਸ਼ਾਹ ਲੰਘਣ ਲੱਗਾ ਹੈ ਅਤੇ ਕੀ ਦੇਖਿਆ ਵੀ ਇੱਕ ਕੋਈ ਧਰਤੀ ਦੇ ਉੱਤੇ ਬੰਦਾ ਲੇਟਿਆ ਹੋਇਆ ਹੈ। ਅਕਬਰ ਦੇ ਸਿਪਾਹੀ ਲਾਗੇ ਜਾਂਦੇ ਨੇ, ਸਿਕੰਦਰ ਬਾਦਸ਼ਾਹ ਦੇ ਸਿਪਾਹੀ ਜਿਹੜੇ ਮਾਫ਼ ਕਰਿਓ ਉਹਦੇ ਲਾਗੇ ਜਾਂਦੇ ਆ ਅਤੇ ਪੁੱਛਦੇ ਨੇ ਜਾ ਕੇ, ਕਹਿੰਦੇ ਭਾਈ ਉੱਠ ਅਤੇ ਇਹਨੂੰ ਸਲਾਮ ਕਰ, ਸਿਕੰਦਰ ਜਾ ਰਿਹਾ ਹੈ। ਸਿਕੰਦਰ ਮਹਾਨ ਵੀ ਆਖਿਆ ਜਾਂਦਾ ਸੀ। ਉਹ ਕਹਿਣ ਲੱਗਾ ਵੀ ਮੈਂ ਇਹਨੂੰ ਸਲਾਮ ਕਿਉਂ ਕਰਨੀ ਹੈ, ਮੈਂ ਇਹਨੂੰ ਸਲਾਮ ਕਿਉਂ ਕਰਨੀ ਹੈ। ਇਕੱਲ ਯਾਦ ਰੱਖਿਓ, ਬੰਦਾ ਦੋ ਤਰੀਕਿਆਂ ਦੇ ਨਾਲ ਸਲਾਮ ਕਰਦਾ ਹੈ, ਜਾਂ ਤਾਂ ਲੋੜ ਕਰਕੇ ਜਾਂ ਡਰ ਕਰਕੇ। ਧਰਮ ਦੇ ਵਿੱਚ ਵੀ ਬਹੁਤੇ ਲੋਕ ਜਾਂ ਲੋੜਾਂ ਕਰਕੇ ਆਉਂਦੇ ਆ ਜਾਂ ਡਰ ਕਰਕੇ ਆਉਂਦੇ ਆ। ਸੱਪ ਦੀ ਪੂਜਾ ਡਰ ਕਰਕੇ ਕਰਦੇ ਅਤੇ ਗਾਂ ਦੀ ਪੂਜਾ ਲੋੜ ਕਰਕੇ ਕਰਦੇ ਵੀ ਦੁੱਧ ਪੀਣਾ ਹੈ। ਇਹਨਾਂ ਗੱਲਾਂ ਤੋਂ ਜਦੋਂ ਉੱਪਰ ਉੱਠ ਗਏ ਨਾ, ਉਦਨ ਸਾਨੂੰ ਧਰਮ ਦੀ ਸਮਝ ਆਵੇਗੀ। ਮਨੁੱਖ ਗਰਜਾਂ ਕਰਕੇ ਗੁਰੂ ਨਾਲ ਜੁੜਿਆ, ਲੋੜਾਂ ਕਰਕੇ ਵੀ ਮੇਰਾ ਆਹ ਕੰਮ ਕਰ ਦੇ, ਮੈਂ ਤੇਰਾ ਆਹ ਕੰਮ ਕਰ ਦੂੰ, ਬਸ ਇਹਨੂੰ ਕਹਿੰਦੇ ਨੇ ਵਪਾਰ। ਇਹ ਵਪਾਰ ਹੈ, ਦੇਣਾ ਅਤੇ ਲੈਣਾ, ਗਿਵ ਐਂਡ ਟੇਕ। ਕਿਸੇ ਨੂੰ ਕੁਝ ਦੇ ਦਿੱਤਾ, ਕਿਸੇ ਕੋਲੋਂ ਕੁਝ ਲੈ ਲਿਆ, ਇਹ ਕੀ ਹੈ ਜੀ? ਵਪਾਰ। ਇਹ ਪਿਆਰ ਨਹੀਂ। ਇਸ ਗੱਲ ਨੂੰ ਸਮਝਣ ਦਾ ਯਤਨ ਕਰਿਓ ਵੀ ਵਪਾਰ ਦੇ ਵਿੱਚ ਅਤੇ ਪਿਆਰ ਦੇ ਵਿੱਚ ਕੀ ਫਰਕ ਹੈ। ਅਸੀਂ ਗੁਰੂ ਨਾਲ ਵਪਾਰ ਕਰਨਾ ਹੈ ਜਾਂ ਅਸੀਂ ਗੁਰੂ ਨਾਲ ਪਿਆਰ ਕਰਨਾ ਹੈ? ਵਪਾਰ ਲੈਣ ਦੇਣ 'ਤੇ ਟਿਕਿਆ ਹੋਇਆ ਹੈ, ਲੈਣ ਦੇਣ 'ਤੇ ਟਿਕਿਆ ਹੋਇਆ। ਅਸੀਂ ਕੁਝ ਲੈਣਾ ਹੋਵੇ, ਕੁਝ ਦਿੰਦੇ ਹਾਂ, ਸਾਨੂੰ ਕੁਝ ਮਿਲ ਜਾਂਦਾ ਹੈ। ਪਰ ਜਿਹੜਾ ਪਿਆਰ ਹੈ, ਇਹਦੇ ਵਿੱਚ ਕੀ ਹੈ? ਸਿਰ ਦੇਣਾ। ਇਹਦੇ ਵਿੱਚ ਹੈ ਸਮਰਪਿਤ ਹੋਣਾ, ਸਮਰਪਣ। ਜੋ ਤੋਂ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ। ਜਿੱਥੇ ਪਿਆਰ ਹੈ

ਦੇਖੋ ਉਹਨਾਂ ਨੂੰ ਕਿਹੋ ਜਿਹਾ ਸੁੱਖ ਮਿਲਿਆ ਹੈ। ਅੱਜ ਅਸੀਂ ਸੁੱਖ ਕਾਹਦੇ ਵਿੱਚ ਭਾਲਦੇ ਹਾਂ ਵੀ ਸ਼ਾਇਦ ਦੁਨੀਆਂ ਦੇ ਧਨ ਦੇ ਵਿੱਚ ਸੁੱਖ ਹੈ, ਸ਼ਾਇਦ ਪਰਿਵਾਰਾਂ ਦੇ ਵਿੱਚ ਸੁੱਖ ਹੈ। ਪਿਆਰਿਓ, ਇਹ ਜਿਹੜੇ ਸੁੱਖ ਨੇ ਬੜੇ ਥੋੜ੍ਹੇ ਚਿਰ ਦੇ ਆ। ਸੁੱਖ ਇੱਥੇ ਵੀ ਹੈ, ਮਾਇਆ ਦੇ ਨਾਲ ਕੋਈ ਸ਼ੱਕ ਨਹੀਂ ਸੁੱਖ ਮਿਲਦਾ ਹੈ। ਮਾਇਆ ਨਾ ਹੋਵੇ ਤਾਂ ਬੰਦਾ ਦੁਖੀ ਰਾਤ ਦੇ ਨਹੀਂ ਦੁਖੀ ਹੁੰਦਾ। ਧੀਆਂ ਪੁੱਤਰਾਂ ਦੇ ਵਿੱਚ ਸੁੱਖ ਮਿਲਦਾ ਹੈ। ਬੰਦਾ ਵਿਦੇਸ਼ ਵਿੱਚ ਆਉਂਦਾ ਹੈ, ਜੇ ਧੀਆਂ ਪੁੱਤਰ ਨਾਲ ਨਾ ਹੋਣ ਤਾਂ ਹਰ ਵੇਲੇ ਧਿਆਨ ਉੱਥੇ ਜੁੜਿਆ ਰਹਿੰਦਾ ਹੈ। ਪਰ ਪਾਤਸ਼ਾਹ ਜਿਹੜੇ ਸੁੱਖ ਦੀ ਗੱਲ ਕਰਦੇ ਨੇ, ਪਾਤਸ਼ਾਹ ਕਹਿੰਦੇ ਜਿਹੜਾ ਅਸਲ ਸੁੱਖ ਹੈ ਉਹ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਹੈ। ਸੁੱਖ ਨਾਹੀਂ ਰੇ ਹਰ ਭਗਤ ਬਿਨਾਂ। ਪਾਤਸ਼ਾਹ ਕਹਿੰਦੇ ਹਰੀ ਦੀ ਭਗਤੀ ਤੋਂ ਬਿਨਾਂ ਅਸਲ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ, ਕਿਉਂਕਿ ਜਿਹੜੇ ਬਾਹਰਲੇ ਸੁੱਖ ਨੇ, ਮਾਇਆ ਦੇ ਸੁੱਖ ਨੇ, ਅੱਜ ਹੈ ਕੱਲ੍ਹ ਨੂੰ ਨਹੀਂ ਰਹਿਣੇ। ਧੀਆਂ ਪੁੱਤਰਾਂ ਦੇ ਸੁੱਖ ਨੇ, ਅੱਜ ਹੈ ਕਈ ਵਾਰੀ ਨਹੀਂ ਰਹਿੰਦੇ, ਕੀ ਕਰਾਂਗੇ। ਕਈ ਵਾਰੀ ਉਹੀ ਧੀਆਂ ਪੁੱਤਰ ਅੱਜ ਜਿਨ੍ਹਾਂ ਦੀਆਂ ਖੁਸ਼ੀਆਂ ਮਨਾਉਂਦਾ ਹੈ, ਮੈਂ ਅੱਖੀਂ ਦੇਖਿਆ, ਕਈ ਵਾਰੀ ਕਹਿ ਦਿੰਦਾ ਵੀ ਇੰਨੀਆਂ ਧੀਆਂ ਨੇ, ਇੰਨੇ ਪੁੱਤ ਨੇ, ਪਰ ਮੇਰੀ ਸਾਰ ਲੈਣ ਵਾਲਾ ਕੋਈ ਨਹੀਂ, ਮੈਂ ਬੜਾ ਦੁਖੀ ਹਾਂ। ਕਈ ਵਾਰੀ ਉਹਨਾਂ ਤੋਂ ਹੀ ਦੁਖੀ ਹੋ ਜਾਂਦਾ ਹੈ। ਹੁਣ ਸਿਕੰਦਰ ਲੰਘ ਰਿਹਾ, ਉਹ ਜਿਹੜਾ ਵਿਅਕਤੀ ਲੇਟਿਆ ਹੋਇਆ ਸੀ ਉਹਦੇ ਕੋਲ ਛਪਾਈ ਗਏ, ਕਹਿਣ ਲੱਗੇ ਵੀ ਉੱਠ ਕੇ ਸਲਾਮ ਕਰ। ਕਹਿਣ ਲੱਗਾ ਮੈਂ ਸਲਾਮ ਕਿਉਂ ਕਰਾਂ, ਮੈਂ ਬੇਨਤੀ ਕੀਤੀ ਸੀ ਵੀ ਕਿਸੇ ਨੂੰ ਬੰਦਾ ਸਿਰ ਕਦੋਂ ਝੁਕਾਉਂਦਾ ਹੈ, ਕੋਈ ਗਰਜ ਹੋਵੇ, ਕੋਈ ਲੋੜ ਹੋਵੇ ਨਾ, ਫਿਰ ਬੰਦਾ ਜਾ ਕੇ ਸਿਰ ਝੁਕਾਉਂਦਾ ਹੈ। ਪਰ ਲੋੜਾਂ ਪੂਰੀਆਂ ਹੋ ਜਾਣ ਤੇ ਕਈ ਵਾਰੀ ਕੋਈ ਨਹੀਂ ਪੁੱਛਦਾ, ਜਾਂ ਫਿਰ ਡਰ ਹੋਵੇ। ਕਈ ਲੋਕ ਬਾਦਸ਼ਾਹਾਂ ਦੇ ਅੱਗੇ ਡਰ ਕਰਕੇ ਝੁਕਦੇ ਆ, ਡਰ, ਡੰਡੇ ਦਾ ਡਰ ਹੁੰਦਾ ਹੈ। ਹੁਣ ਉਹ ਵਿਅਕਤੀ ਕਹਿਣ ਲੱਗਾ, ਅਸਲ ਦੇ ਵਿੱਚ ਉਹ ਜਿਹੜਾ ਵਿਅਕਤੀ ਸੀ ਨਾ, ਉਹ ਅੱਲਾ ਨੂੰ, ਉਹ ਪਰਮਾਤਮਾ ਨੂੰ ਮੰਨਣ ਵਾਲਾ ਸੀ, ਉਹਦੇ ਰੰਗ ਦੇ ਵਿੱਚ ਰੰਗਿਆ ਹੋਇਆ ਸੀ। ਕਈ ਰੂਹਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਨਾਮ ਦੇ ਰੰਗ ਵਿੱਚ ਰੰਗੀਆਂ ਜਾਂਦੀਆਂ ਨੇ, ਬੇਪਰਵਾਹ, ਸਦਾ ਰੰਗ ਹਰ ਕੇ। ਉਹ ਪਰਮਾਤਮਾ ਦੇ ਰੰਗ ਦੇ ਵਿੱਚ ਰੰਗੇ ਹੁੰਦੇ ਨੇ, ਕਿਸੇ ਦੀ ਪਰਵਾਹ ਨਹੀਂ ਕਰਦੇ,

ਉਹਨਾਂ ਦੇ ਅੰਦਰ ਇੱਕ ਵਸਿਆ ਹੁੰਦਾ ਹੈ, ਇੱਕ ਦੇ ਨਾਲ ਸੁਰਤ ਜੁੜੀ ਹੁੰਦੀ ਹੈ। ਕਹਿਣ ਲੱਗਾ ਵੀ ਕਿਹੜਾ ਬਾਦਸ਼ਾਹ, ਮੇਰਾ ਤੇ ਬਾਦਸ਼ਾਹ ਇੱਕੋ ਹੀ ਹੈ, ਮੈਂ ਤੇ ਕੇਵਲ ਇੱਕ ਨੂੰ ਮੰਨਦਾ ਆ। ਇਹ ਗੱਲ ਜਦੋਂ ਸਿਕੰਦਰ ਦੇ ਕੋਲ ਪਹੁੰਚੀ ਹੈ, ਘੋੜੇ ਤੋਂ ਉੱਤਰ ਆਇਆ ਵੀ ਐਸਾ ਕਿਹੜਾ ਵਿਅਕਤੀ ਹੈ ਜਿਹੜਾ ਮੇਰੇ ਅੱਗੇ ਸਿਰ ਨਾ ਝੁਕਾਵੇ। ਕਿਉਂਕਿ ਇੱਕ ਗੱਲ ਯਾਦ ਰੱਖਿਓ, ਅਹੁਦੇ ਦੇ ਨਾਲ ਹਉਮੈ ਵੀ ਆ ਜਾਂਦੀ ਹੈ। ਉਹੀ ਵਿਅਕਤੀ ਜਿਹੜਾ ਗਲੀਆਂ ਦੇ ਵਿੱਚ ਤੁਰਿਆ ਫਿਰਦਾ ਲੋਕਾਂ ਦੇ ਮਗਰ ਮਗਰ ਵੀ ਮੈਨੂੰ ਜਿਤਾ ਦਿਓ, ਜਿੱਦਣ ਜਿੱਤ ਜਾਂਦਾ, ਜਿੱਦਣ ਹਾਰ ਪੈ ਜਾਂਦੇ ਨੇ, ਉਦਣ ਕਿਸੇ ਨੂੰ ਨਹੀਂ ਪਹਿਚਾਣਦਾ। ਹਾਰ ਤੇ ਗੱਲ ਦੇ ਵਿੱਚ ਪੈ ਹੀ ਗਏ, ਦੱਸ ਦਿੱਤਾ ਤੈਨੂੰ ਵੀ ਅੱਜ ਜਿੱਤਿਆ ਕੱਲ੍ਹ ਨੂੰ ਹਾਰ ਵੀ ਸਕਦਾ, ਪਰ ਫਿਰ ਵੀ ਨਹੀਂ ਸਮਝਦਾ, ਹਾਰ ਪਵਾ ਕੇ ਵੀ ਨਹੀਂ ਸਮਝਦਾ। ਕਹਿੰਦਾ ਕਿਹੜਾ ਬਾਦਸ਼ਾਹ, ਮੈਂ ਤੇ ਕੇਵਲ ਇੱਕ ਨੂੰ ਮੰਨਦਾ ਆ। ਸਿਕੰਦਰ ਦੇ ਕੋਲ ਗੱਲ ਪਹੁੰਚੀ, ਘੋੜੇ ਤੋਂ ਉੱਤਰ ਆਇਆ, ਕਹਿੰਦਾ ਐਸਾ ਵੀ ਕੋਈ ਹੈ ਜਿਹੜਾ ਮੇਰੀ ਪਰਵਾਹ ਨਾ ਕਰੇ, ਜਿਹੜਾ ਮੇਰੇ ਅੱਗੇ ਆ ਕੇ ਸਿਰ ਨਾ ਝੁਕਾਵੇ। ਉੱਤਰ ਕੇ ਲਾਗੇ ਗਿਆ, ਪੁੱਛਣ ਲੱਗਾ ਵੀ ਤੂੰ ਕੌਣ ਹੈ। ਮੇਰੇ ਸਿਪਾਹੀਆਂ ਨੇ ਦੱਸਿਆ ਵੀ ਤੂੰ ਉੱਠ ਕੇ ਸਲਾਮ ਕਰਨ ਨੂੰ ਵੀ ਤਿਆਰ ਨਹੀਂ। ਕਹਿਣ ਲੱਗਾ ਵੀ ਮੈਂ ਤੈਨੂੰ ਸਲਾਮ ਕਿਉਂ ਕਰਾਂ, ਮੈਂ ਤੇ ਕੇਵਲ ਇੱਕ ਨੂੰ ਮੰਨਣ ਵਾਲਾ ਆ, ਤੇ ਮੇਰਾ ਪਤੀ ਜਿਹੜਾ ਪਰਮਾਤਮਾ ਅੱਲਾ ਜਿਹੜਾ, ਮੈਂ ਉਹਨੂੰ ਛੱਡ ਕੇ ਕਿਸੇ ਦੂਜੇ ਅੱਗੇ ਸਲਾਮ ਨਹੀਂ ਕਰਦਾ। ਤੇ ਉਹ ਫਕੀਰ ਜਿਹੜਾ ਸੀ ਸਿਕੰਦਰ ਨੂੰ ਪੁੱਛਦਾ, ਕਹਿੰਦਾ ਤੂੰ ਜਾ ਕਿੱਧਰ ਰਿਹਾ ਹੈ, ਇੰਨਾ ਲਸ਼ਕਰ ਲੈ ਕੇ, ਇੰਨਾ ਕੁਝ ਲੈ ਕੇ ਕਿੱਧਰ ਨੂੰ ਜਾ ਰਿਹਾ ਹੈ। ਕਹਿੰਦਾ ਮੈਂ ਉਹ ਜਿਹੜਾ ਸਾਹਮਣੇ ਦੇਸ਼ ਹੈ ਉਸ ਦੇਸ਼ ਨੂੰ ਫਤਿਹ ਕਰਨਾ ਹੈ, ਆ ਜਿਹੜਾ ਦਰਿਆ ਤੋਂ ਪਰਲੇ ਪਾਸੇ ਦੇਸ਼ ਹੈ ਨਾ, ਉਹਨੂੰ ਫਤਿਹ ਕਰਨਾ ਹੈ। ਕਹਿੰਦਾ ਜੇ ਫਤਿਹ ਕਰ ਲਿਆ ਕੀ ਕਰੇਗਾ, ਫਕੀਰ ਨੇ ਸਵਾਲ ਕੀਤਾ। ਕਹਿੰਦਾ ਫਿਰ ਉਸ ਤੋਂ ਅੱਗੇ ਜਾਵਾਂਗਾ, ਉਸ ਤੋਂ ਅੱਗੇ ਕੋਈ ਦੇਸ਼ ਹੈ ਉਹ ਫਤਿਹ ਕਰਾਂਗਾ, ਕਿਉਂਕਿ ਦੇਸ਼ ਫਤਿਹ ਕਰਨ ਵਾਸਤੇ ਤੁਰਿਆ ਹੋਇਆ ਸੀ। ਤੇ ਫਕੀਰ ਕਹਿਣ ਲੱਗਾ ਵੀ ਜੇ ਤੂੰ ਸਾਰੇ ਦੇਸ਼ ਫਤਿਹ ਕਰ ਲੈ ਫਿਰ ਕੀ ਕਰੇਗਾ, ਮੰਨ ਲਓ ਅੱਜ ਕਿਸੇ ਦੇਸ਼ ਵਿੱਚ ਜਾ ਰਿਹਾ, ਕੱਲ੍ਹ ਨੂੰ ਕਿਸੇ ਦੇਸ਼ ਵਿੱਚ ਜਾ ਰਿਹਾ, ਕਿੰਨਾ ਤੂੰ ਕਤਲ ਕਰ ਰਿਹਾ, ਜੇ ਸਾਰੇ ਦੇਸ਼ ਹੀ ਫਤਿਹ ਕਰ ਲਵੇ ਫਿਰ ਕੀ ਕਰੇਗਾ। ਕਹਿੰਦਾ ਫਿਰ ਕੀ ਕਰਨਾ ਹੈ, ਕਹਿੰਦਾ ਫਿਰ ਮਹਿਲਾਂ ਦੇ ਵਿੱਚ ਆਰਾਮ ਕਰਾਂਗਾ। ਹੁਣ ਯਾਦ ਰੱਖਿਓ ਬੰਦੇ ਦੀ ਅਸਲ ਸੋਚ ਇੱਥੇ ਟਿੱਕੀ ਹੁੰਦੀ ਹੈ ਵੀ ਮੈਂ ਇੱਕ ਦਿਨ ਆਰਾਮ ਕਰਨਾ ਹੈ, ਪਰ ਸਾਰੀ ਉਮਰ ਆਰਾਮ ਮਿਲਦਾ ਹੀ ਨਹੀਂ, ਸਾਰੀ ਉਮਰ ਆਰਾਮ ਨਹੀਂ ਮਿਲਦਾ। ਉਹ ਫਕੀਰ ਜਿਹੜਾ ਸੀ ਹੱਸ ਪਿਆ, ਕਹਿਣ ਲੱਗਾ ਵੀ ਤੇਰੀ ਸੋਚ ਬੜੀ ਛੋਟੀ ਹੈ, ਇੰਨੀ ਦੁਨੀਆ ਦਾ ਕਤਲ ਕਰਕੇ, ਇੰਨੇ ਲੋਕਾਂ ਤੇ ਜ਼ੁਲਮ ਕਰਕੇ, ਕੀ ਤੂੰ ਸਮਝਦਾ ਵੀ ਆਰਾਮ ਕਰ ਸਕੇਗਾ, ਕੀ ਤੇਰਾ ਮਨ ਟਿਕੇਗਾ ਆਰਾਮ ਦੇ ਵਿੱਚ। ਆਰਾਮ ਕਰਨ ਵਾਸਤੇ ਮਹਿਲਾਂ ਦੀ ਲੋੜ ਨਹੀਂ ਹੁੰਦੀ, ਆਰਾਮ ਕਰਨ ਵਾਸਤੇ ਮਨ ਦੇ ਸਕੂਨ ਦੀ ਲੋੜ ਹੁੰਦੀ ਹੈ, ਮਨ ਦੇ ਟਿਕਾਅ ਦੀ ਲੋੜ ਹੁੰਦੀ ਹੈ। ਕਹਿੰਦਾ ਆਹ ਦੇਖ, ਜੇ ਆਰਾਮ ਹੀ ਕਰਨਾ, ਇਹਨਾਂ ਕਤਲੇਆਮ ਕਰਨ ਦੀ ਕੀ ਲੋੜ ਹੈ, ਮੈਂ ਵੀ ਤੇ ਆਰਾਮ ਹੀ ਕਰ ਰਿਹਾ ਸੀ, ਤੂੰ ਮੇਰਾ ਆਰਾਮ ਵੀ ਹਰਾਮ ਕਰ ਦਿੱਤਾ। ਕਹਿੰਦਾ ਜੇ ਆਰਾਮ ਹੀ ਕਰਨਾ, ਜਿੱਥੇ ਮੈਂ ਲੇਟਿਆ ਹੋਇਆ ਇੱਕ ਪਾਸੇ, ਤੂੰ ਲੇਟ ਜਾ, ਦੇਖੀ ਕਿੰਨਾ ਆਰਾਮ ਹੈ। ਸੱਚ ਕਰਕੇ ਜਾਣਿਓ, ਜਿਨ੍ਹਾਂ ਨੇ ਆਰਾਮ ਕੀਤਾ ਉਹਨਾਂ ਨੇ ਰੋੜਾਂ ਦੀ ਵਿਛਾਈ ਕਰਕੇ ਵੀ ਆਰਾਮ ਕਰ ਲਿਆ, ਜਿਨ੍ਹਾਂ ਨੇ ਆਰਾਮ ਕੀਤਾ ਉਹਨਾਂ ਨੇ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡ ਦਿੱਤਾ ਹੈ। ਪਰ ਯਾਦ ਰੱਖਿਓ, ਬਿਸਤਰ ਵਿਛਾਉਣ ਵਾਸਤੇ ਨਹੀਂ ਸੀ, ਕੱਪੜੇ ਗਿੱਲੇ ਸਨ, ਉੱਤੋਂ ਬੂੰਦਾਬਾਂਦੀ ਹੋ ਰਹੀ ਸੀ, ਸਰੀਰ ਦੇ ਉੱਤੇ ਜ਼ਖਮ ਲੱਗੇ ਹੋਏ ਸੀ, ਜਿੱਦਣ ਚਮਕੌਰ ਦੀ ਗੜੀ ਦੇ ਵਿੱਚ ਪ੍ਰਵੇਸ਼ ਕੀਤਾ ਸੀ। ਪਰ ਪਿਆਰਿਓ, ਉਸ ਅਕਾਲ ਪੁਰਖ ਦੇ ਭਾਣੇ ਦੇ ਵਿੱਚ, ਉਹਦੇ ਹੁਕਮ ਦੇ ਵਿੱਚ, ਕਲਗੀਧਰ ਪਾਤਸ਼ਾਹ ਜੀ ਦੀ ਮਿਹਰ ਦੇ ਨਾਲ ਉਹ ਸਿੱਖ ਇਸ ਹਾਲਾਤ ਦੇ ਵਿੱਚ ਵੀ ਚੜ੍ਹਦੀ ਕਲਾ ਦੇ ਵਿੱਚ ਹਨ। ਇਸ ਕਰਕੇ ਮੇਰੇ ਸਾਹਿਬ ਆਖਦੇ ਨੇ, ਕਹਿੰਦੇ ਭਾਈ ਜੇ ਸੁੱਖ ਮੰਨਣਾ ਤੇ ਜਿਹੜਾ ਸੁੱਖ ਹੈ ਇਹ ਦੁਨੀਆ ਦੇ ਪਦਾਰਥਾਂ ਦੇ ਵਿੱਚ ਨਹੀਂ, ਪਦਾਰਥ ਕੇਵਲ ਸਾਡੀਆਂ ਲੋੜਾਂ ਨੇ, ਪਰ ਅਸਲ ਸੁੱਖ ਹੈ ਮਨ ਦਾ ਟਿਕਾਅ। ਉਹ ਸੁੱਖ ਦਾ ਜਿਹੜਾ ਘਰ ਹੈ
ਉਹ ਹੈ ਤੇਰਾ ਮਨ ਅੰਦਰ ਟਿਕ ਜਾਵੇ। ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸਭ ਤੋਂ ਵੱਧ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਤੇ ਸਤਿਗੁਰੂ ਜੀ ਨੇ ਜਿਸ ਵਕਤ ਸਾਰੀ ਬਾਣੀ ਨੂੰ ਇੱਕ ਗ੍ਰੰਥ ਦਾ ਰੂਪ ਦਿੱਤਾ ਨਾ, ਜਿੱਥੇ ਅੱਜ ਗੁਰਦੁਆਰਾ ਰਾਮਸਰ ਸਾਹਿਬ ਹੈ, ਤੇ ਇਤਿਹਾਸ ਦੱਸਦਾ ਹੈ ਸਤਿਗੁਰੂ ਜੀ ਨੇ ਉਸ ਵਕਤ ਇੱਕ ਬਾਣੀ ਉਚਾਰਨ ਕੀਤੀ, ਉਹਦਾ ਨਾਂ ਹੈ ਸੁਖਮਨੀ। ਅਜੋ ਵੀ ਅਸਥਾਨ ਉੱਥੇ ਬਣਿਆ ਹੈ ਜਿੱਥੇ ਸ਼ਹੀਦ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਬਣਿਆ। ਉੱਥੇ ਗੁਰਦੁਆਰਾ ਰਾਮਸਰ ਹੈ ਜਿੱਥੇ ਪਹਿਲੀ ਬੀੜ ਤਿਆਰ ਹੋਈ ਸੀ, ਪਹਿਲੀ ਬੀੜ ਉੱਥੇ ਤਿਆਰ ਹੋਈ ਤੇ ਸਤਿਗੁਰੂ ਜੀ ਨੂੰ ਸਿੱਖਾਂ ਨੇ ਉਸ ਵਕਤ ਮਹਾਰਾਜ ਜੀ ਨੂੰ ਬੇਨਤੀ ਕੀਤੀ ਸੀ ਸੱਚੇ ਪਾਤਸ਼ਾਹ ਸਵਾਸ ਸਵਾਸ ਸਫਲ ਹੋ ਜਾਵੇ, ਕੋਈ ਐਸੀ ਬਾਣੀ ਉਚਾਰਨ ਕਰੋ ਭਾਵੇਂ ਕਿ ਸਾਰੀ ਬਾਣੀ ਆਨੰਦ ਦੇਣ ਵਾਲੀ ਹੈ, ਸਾਰੀ ਬਾਣੀ ਦੇ ਵਿੱਚ ਅੰਮ੍ਰਿਤ ਹੈ, ਪਰ ਜਦੋਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋ ਨਾ ਇੱਕ ਇੱਕ ਪੰਕਤੀ ਆਰਾਮ ਦੇ ਨਾਲ ਸਮਝ ਆ ਜਾਂਦੀ ਹੈ। ਤੇ ਸਤਿਗੁਰੂ ਜੀ ਨੇ ਸੁਖਮਨੀ ਸਾਹਿਬ ਦੀ ਜਿਹੜੀ ਬਾਣੀ ਸੀ ਇਹ ਉਚਾਰਨ ਕੀਤੀ, ਇਹਦੇ ਵਿੱਚ 24 ਸਲੋਕ ਨੇ ਤੇ 24 ਅਸ਼ਟਪਦੀਆਂ। ਇਸ ਬਾਣੀ ਦੇ ਵਿੱਚ ਇੱਕ ਪੰਕਤੀ ਹੈ ਜਿਹੜਾ ਸਾਰੀ ਬਾਣੀ ਦਾ ਮੂਲ ਹੈ, ਉਹਦੇ ਵਿੱਚ ਮੇਰੇ ਸਾਹਿਬ ਆਖਦੇ ਨੇ ਕਹਿੰਦੇ ਸੁਖ

ਪਾਤਸ਼ਾਹ ਕਹਿੰਦੇ ਸੁੱਖ ਮਨੀ। ਕਈ ਵਾਰੀ ਆਪਾਂ ਕਹਿ ਦਿੰਦੇ ਸੁੱਖਾਂ ਦੀ ਮਨੀ, ਸੁੱਖ ਮਨੀ। ਪਾਤਸ਼ਾਹ ਕਹਿੰਦੇ ਸੁੱਖ ਕਿੱਥੇ ਹੈ? ਸੁੱਖ ਮਨੀ ਸੁੱਖ। ਪਾਤਸ਼ਾਹ ਕਹਿੰਦੇ ਭਾਈ ਜੇ ਸੁੱਖ ਲੈਣਾ ਹੈ ਅੰਮ੍ਰਿਤ ਪ੍ਰਭ ਨਾਮ। ਪਰਮੇਸ਼ਰ ਦੇ ਨਾਮ ਦੇ ਵਿੱਚ ਅੰਮ੍ਰਿਤ ਹੈ, ਅੰਮ੍ਰਿਤ ਬਾਣੀ। ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਪਰਸੋਂ ਆਪਾਂ ਵਿਚਾਰ ਕਰ ਰਹੇ ਸੀ, ਕੱਲ ਵੀ ਵਿਚਾਰ ਕੀਤੀ ਕਿ ਜਿਹੜੇ ਗੁਰੂ ਘਰ ਦੇ ਕੀਰਤਨੀਏ ਸਨ ਜਾਂ ਜਿਹੜੇ ਗੁਰੂ ਘਰ ਦੇ ਪ੍ਰਚਾਰਕ ਸੀ ਪੁਰਾਤਨ ਸਮੇਂ, ਅੱਜ ਥੋੜ੍ਹਾ ਜਿਹਾ ਫਰਕ ਪੈਂਦਾ ਜਾ ਰਿਹਾ। ਉਹਨਾਂ ਦੇ ਜੀਵਨ ਦੇ ਵਿੱਚ ਐਸਾ ਰਸ ਆ ਜਾਂਦਾ ਸੀ, ਜਿਹੜੇ ਜਦੋਂ ਉਹ ਬਾਣੀ ਪੜ੍ਹਦੇ ਸੀ ਜਾਂ ਕੀਰਤਨ ਕਰਦੇ ਸੀ, ਸੁਣਨ ਵਾਲਿਆਂ ਦਾ ਜੀਵਨ ਆਪਣੇ ਆਪ ਹੀ ਬਦਲ ਜਾਂਦਾ ਸੀ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਪਰ ਕਹਿੰਦੇ ਜੇ ਅੰਦਰ ਚਿੰਤਾ ਹੋਵੇ ਨਾ, ਜੇ ਧਿਆਨ ਮਾਇਆ ਦੇ ਵਿੱਚ ਹੋਵੇ, ਅੰਦਰ ਚਿੰਤਾ ਹੋਵੇ, ਅੰਦਰ ਫਿਕਰ ਹੋਵੇ, ਜੇ ਮੇਰਾ ਆਪਣਾ ਮਨ ਅੰਦਰੋਂ ਨਹੀਂ ਭਿੱਜਿਆ ਤੇ ਦੂਜਿਆਂ ਦਾ ਕਿੱਦਾਂ ਭਿੱਜੇਗਾ? ਪਰ ਪਾਤਸ਼ਾਹ ਕਹਿੰਦੇ ਜੇ ਪ੍ਰਭੂ ਦੇ ਨਾਲ ਸੱਚਮੁੱਚ ਅੰਦਰੋਂ ਜੁੜ ਜਾਵਾਂਗੇ ਨਾ, ਸੁਖਮਣੀ ਸੁੱਖ ਅੰਮ੍ਰਿਤ ਪ੍ਰਭ ਨਾਮ। ਪਾਤਸ਼ਾਹ ਕਹਿੰਦੇ ਜੇ ਸੁੱਖ ਲੈਣਾ ਹੈ ਤੇ ਪ੍ਰਭੂ ਦੇ ਨਾਮ ਦੇ ਵਿੱਚ ਅੰਮ੍ਰਿਤ ਹੈ, ਪਰਮਾਤਮਾ ਦੇ ਨਾਮ ਦੇ ਵਿੱਚ ਅੰਮ੍ਰਿਤ ਹੈ। ਹੁਣ ਇਹ ਅੰਮ੍ਰਿਤ ਸਾਡੇ ਜੀਵਨ ਦੇ ਵਿੱਚ ਪ੍ਰਗਟ ਹੋ ਜਾਵੇ, ਅਸੀਂ ਗੁਰਦੁਆਰੇ ਕਾਹਦੇ ਵਾਸਤੇ ਆਉਂਦੇ ਹਾਂ, ਸਾਨੂੰ ਇਸ ਅੰਮ੍ਰਿਤ ਦੀ ਪਹਿਚਾਣ ਹੋ ਜਾਵੇ। ਪਾਤਸ਼ਾਹ ਕਹਿੰਦੇ ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ। ਇਹ ਜਿਹੜਾ ਸਾਡਾ ਜੀਵਨ ਹੈ ਨਾ, ਮਹਾਰਾਜ ਕਹਿੰਦੇ ਇਹਦੇ ਵਿੱਚ ਅੰਮ੍ਰਿਤ ਭਰਿਆ ਪਿਆ। ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾਂ ਸਾਧ ਨਾ ਪਾਇਆ। ਪਰ ਕਹਿੰਦੇ ਜਿਹੜਾ ਮਨਮੁੱਖ ਹੈ, ਮਨਮੁੱਖ ਕਿਹਨੂੰ ਕਹਿੰਦੇ ਨੇ? ਮਨ ਦੇ ਮਗਰ ਲੱਗ ਕੇ ਚੱਲਣ ਵਾਲਾ। ਗੁਰਬਾਣੀ ਦੇ ਵਿੱਚ ਦੋ ਤਰ੍ਹਾਂ ਦੀ ਪਰਸਨੈਲਿਟੀ, ਹਾਂਜੀ, ਦੋ ਤਰ੍ਹਾਂ ਦੀ ਸ਼ਖਸੀਅਤ ਦਾ ਜ਼ਿਕਰ ਆਇਆ। ਇੱਕ ਸ਼ਖਸੀਅਤ ਹੈ ਜਿਹਦੇ ਜੀਵਨ ਦੇ ਵਿੱਚ ਗੁਰੂ ਦੀ ਬਖਸ਼ਿਸ਼, ਗੁਰੂ ਦਾ ਹੁਕਮ ਆ ਗਿਆ, ਉਹਨੂੰ ਆਖਿਆ ਗੁਰਮੁਖ। ਇੱਕ ਨੂੰ ਆਖਿਆ ਮਨਮੁੱਖ। ਹਾਂਜੀ, ਮਨਮੁੱਖ ਕੌਣ ਹੈ? ਜਿਹੜਾ ਆਪਣੇ ਮਨ ਦੀ, ਆਪਣੇ ਵਿਚਾਰਾਂ ਦੀ, ਹਾਂਜੀ, ਪਹਿਲਕਦਮੀ ਆਪਣੇ ਵਿਚਾਰਾਂ ਦੇ ਪ੍ਰਭਾਵ ਥੱਲੇ ਜਿਉਂਦਾ ਹੈ। ਗੁਰਮੁਖ ਗੁਰੂ ਦੀ ਮਤ ਲੈ ਕੇ ਚੱਲਦਾ ਹੈ ਤੇ ਮਨਮੁੱਖ ਆਪਣੀ ਮਤ ਲੈ ਕੇ ਚੱਲਦਾ ਹੈ। ਮਹਾਰਾਜ ਕਹਿੰਦੇ ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧ ਨਾ ਪਾਇਆ। ਪਾਤਸ਼ਾਹ ਕਹਿੰਦੇ ਅੰਮ੍ਰਿਤ ਤੇ ਉਸ ਅਕਾਲ ਪੁਰਖ ਨੇ ਸਾਰਿਆਂ ਦੇ ਵਿੱਚ ਰੱਖਿਆ, ਪਰ ਕਹਿੰਦੇ ਜਿਹੜਾ ਮਨਮੁੱਖ ਹੈ ਨਾ, ਉਹਦਾ ਸਵਾਦ ਨਹੀਂ ਜਾਣਦਾ। ਕਿਉਂ ਨਹੀਂ ਸਵਾਦ ਜਾਣਦਾ? ਕਹਿੰਦੇ ਦੁਨੀਆਂ ਦੇ ਪਦਾਰਥਾਂ ਦੇ ਵਿੱਚ ਉਹ ਖੁਭਿਆ ਰਹਿੰਦਾ, ਉਹਨੂੰ ਦੁਨੀਆਂ ਦੇ ਪਦਾਰਥਾਂ ਦੇ ਵਿੱਚੋਂ ਸਵਾਦ ਆ ਰਿਹਾ, ਜਿਉਂ ਕਸਤੂਰੀ ਮਿਰਗ ਨਾ ਜਾਣਾ। ਹੁਣ ਜਿਹੜੀ ਕਸਤੂਰੀ ਹੈ, ਇਹ ਮਿਰਗ ਦੀ ਨਾਭੀ ਦੇ ਵਿੱਚ ਮੌਜੂਦ ਹੈ, ਪਰ ਜਦੋਂ ਉਹਨੂੰ ਮਹਿਕ ਆਉਂਦੀ ਹੈ ਤੇ ਉਹ ਬਾਹਰ ਭੱਜਾ ਫਿਰਦਾ ਹੈ, ਕਦੀ ਇੱਧਰ ਨੂੰ ਜਾਂਦਾ ਹੈ, ਕਦੀ ਉੱਧਰ ਨੂੰ ਜਾਂਦਾ ਹੈ। ਪਰ ਕਹਿੰਦੇ ਜਦੋਂ ਸ਼ਿਕਾਰੀ ਆਉਂਦਾ ਨਾ, ਸ਼ਿਕਾਰੀ ਬਾਣ ਮਾਰਦਾ, ਕਸਤੂਰੀ ਕੱਢ ਲੈਂਦਾ, ਜਿਉਂ ਕਸਤੂਰੀ ਮਿਰਗ ਨਾ ਜਾਣੇ, ਭਰਮ ਦਾ ਭਰਮ ਪਲਾਇਆ। ਭਰਮ ਦੇ ਵਿੱਚ ਉਹ ਸਾਰੀ ਉਮਰ ਘੁੰਮਦਾ ਰਹਿੰਦਾ, ਪਰ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਕਸਤੂਰੀ ਤੇ ਮੇਰੇ ਕੋਲ ਹੀ ਸੀ, ਉਹਨੂੰ ਇੱਦਾਂ ਲੱਗਦਾ ਵੀ ਮਹਿਕ ਜਿਹੜੀ ਸ਼ਾਇਦ ਬਾਹਰੋਂ ਆ ਰਹੀ ਹੈ। ਅਸੀਂ ਵੀ, ਮਨੁੱਖ ਦਾ ਵੀ ਸੁਭਾਅ ਬਣਿਆ ਹੋਇਆ ਇਹ ਸਮਝਦਾ ਵੀ ਸੁੱਖ ਸ਼ਾਇਦ ਬਾਹਰੋਂ ਮਿਲਣੇ ਆ, ਸੁੱਖ ਆਨੰਦ ਜਿਹੜਾ ਹੈ ਉਹ ਬਾਹਰੋਂ ਮਿਲਣਾ। ਪਾਤਸ਼ਾਹ ਕਹਿੰਦੇ ਸੁੱਖ ਤੇ ਆਨੰਦ ਬਾਹਰੋਂ ਨਹੀਂ ਮਿਲਣਾ, ਸੁੱਖ ਤੇ ਆਨੰਦ ਤੇਰੇ ਅੰਦਰ ਹੀ ਹੈ। ਉਹ ਕੀ ਹੈ? ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ। ਖਜ਼ਾਨਾ ਕਹਿੰਦੇ ਤੇਰੇ ਅੰਦਰ ਹੀ ਹੈ। ਠੀਕ ਹੈ, ਤੂੰ ਅਮੀਰ ਹੋਣ ਵਾਸਤੇ ਬਾਹਰੋਂ ਭੱਜਾ ਫਿਰਦਾ ਹੈ, ਪਰ ਬਾਹਰਲੀ ਜਿਹੜੀ ਅਮੀਰੀ ਆ ਨਾ, ਇਹ ਥੋੜ੍ਹੇ ਚਿਰ ਵਾਸਤੇ ਹੈ, ਇਹ ਪਦਾਰਥਾਂ ਦੀ ਅਮੀਰੀ ਅਸਲ ਅਮੀਰੀ ਨਹੀਂ। ਕਹਿੰਦੇ ਅਸਲ ਅਮੀਰੀ ਹੈ ਜਿੱਦਣ ਤੇਰਾ ਮਨ ਸ਼ਬਦ ਦੇ ਨਾਲ ਜੁੜ ਗਿਆ। ਇਹ ਸੱਚ ਹੈ ਪਿਆਰਿਓ। ਭਾਈ ਮੱਖਣ ਸ਼ਾਹ, ਜਿਹਨੂੰ ਅਸੀਂ ਲਬਾਣਾ ਵੀ ਕਹਿੰਦੇ ਹਾਂ, ਕਿਉਂਕਿ ਇਹ ਲੂਣ ਦਾ ਵਪਾਰ ਕਰਦੇ ਸਨ, ਜਿਹੜੀ ਲਬਾਣਾ ਬਰਾਦਰੀ ਹੈ ਇਹ ਵਪਾਰੀ ਸਨ।
ਜਿਹੜੇ ਵਣਜਾਰੇ ਨੇ, ਕਿਉਂਕਿ ਅਕਸਰ ਮੈਨੂੰ ਇਹਨਾਂ ਦੇ ਵਿੱਚ ਜਾਣ ਦਾ ਮੌਕਾ ਮਿਲਦਾ ਹੈ, ਬਹੁਤ ਵੱਡੇ ਵਪਾਰੀ ਸਨ ਜਿਹੜੇ ਵਣਜਾਰੇ ਨੇ, ਉਹ ਵੀ ਵਪਾਰੀ ਹੁੰਦੇ ਆ। ਤੇ ਇਤਿਹਾਸ ਦੱਸਦਾ ਵੀ ਇਹਨਾਂ ਦੇ ਘਰ ਦੇ ਬਾਹਰ 7 ਝੰਡੇ ਝੂਲਦੇ ਹੁੰਦੇ ਸੀ। ਉਹਨਾਂ ਸਮਿਆਂ ਦੇ ਵਿੱਚ ਕਿਸੇ ਦੇ ਘਰ ਦੇ ਬਾਹਰ ਝੰਡਾ ਝੂਲਣਾ, ਜੇ ਇੱਕ ਝੰਡਾ ਝੂਲਦਾ ਤੇ ਪਤਾ ਲੱਗ ਜਾਂਦਾ ਵੀ ਇਹਦੇ ਕੋਲ 1 ਲੱਖ ਰੁਪਈਆ ਹੈ, ਕਿਸੇ ਕੋਲ 2 ਲੱਖ, ਕਿਸੇ ਕੋਲ 3 ਲੱਖ। ਉਹਨਾਂ ਸਮਿਆਂ ਵਿੱਚ ਜਦੋਂ ਕਿਸੇ ਕੋਲ ਰੁਪਈਆ ਨਹੀਂ ਸੀ ਹੁੰਦਾ, ਭਾਈ ਮੱਖਣ ਸ਼ਾਹ ਲਬਾਣਾ ਜਿਹੜਾ ਹੈ, ਇਹਨਾਂ ਦੇ ਜਿਹੜੇ ਬਜ਼ੁਰਗ ਸੀ, ਉਹਨਾਂ ਦੇ ਘਰ ਦੇ ਬਾਹਰ ਝੰਡੇ ਝੂਲਦੇ ਸੀ। ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਜਦੋਂ ਲੰਘਦੇ ਆ ਤੇ ਕੀ ਦੇਖਿਆ ਵੀ ਝੰਡੇ ਝੂਲਦੇ ਪਏ ਆ। ਤੇ ਕਈ ਵਾਰੀ ਅੱਜ ਵੀ ਆਪਾਂ ਮਜ਼ਾਕ ਦੇ ਵਿੱਚ ਇਹ ਗੱਲ ਕਹਿ ਦਿੰਦੇ ਹਾਂ ਵੀ ਤੇਰੇ ਕਿਹੜਾ ਝੰਡੇ ਝੂਲਦੇ ਆ। ਹੁਣ ਸੱਚਾਈ ਜੇ ਵੀ ਇੰਨੀ ਧਨ ਦੌਲਤ ਦੇ ਮਾਲਕ ਸਨ ਭਾਈ ਮੱਖਣ ਸ਼ਾਹ ਜੀ, ਜਹਾਜ਼ਾਂ ਦੇ ਮਾਲਕ ਸਨ, ਵੱਡੇ ਵਪਾਰੀ ਸਨ। ਮੈਂ ਅੱਜ ਵੀ ਬੇਨਤੀ ਕਰਦਾ ਹੁੰਦਾ ਕਿਤੇ ਮੇਰੀ ਕੌਮ ਨੂੰ ਇਸ ਗੱਲ ਦੀ ਸਮਝ ਆ ਜਾਵੇ ਕਿ ਅੱਜ ਸਾਡਾ ਜਿਹੜਾ ਯੂਥ ਹੈ, ਸਾਡੇ ਜਿਹੜੇ ਨੌਜਵਾਨ ਨੇ, ਜੇ ਇਹਨਾਂ ਨੂੰ ਅਸੀਂ ਸਹੀ ਦਸ਼ਾ ਅਤੇ ਦਿਸ਼ਾ ਦਿਖਾਉਣੀ ਹੈ, ਉਹਦੇ ਵਾਸਤੇ ਬੜਾ ਜ਼ਰੂਰੀ ਹੈ ਸਾਡੇ ਬੱਚਿਆਂ ਨੂੰ ਚੰਗੇ ਵਪਾਰ ਦਿੱਤੇ ਜਾਣ। ਗੁਰੂ ਨਾਨਕ ਸਾਹਿਬ ਦਾ ਕਦੀ ਇਤਿਹਾਸ ਪੜ੍ਹ ਕੇ ਦੇਖਿਓ, ਗੁਰੂ ਸਾਹਿਬ ਨੇ ਚੰਗੇ ਵਪਾਰੀਆਂ ਨੂੰ ਸੱਦਿਆ ਸੀ ਅਤੇ ਉਹਨਾਂ ਵਪਾਰੀਆਂ ਨੂੰ ਸਤਿਗੁਰੂ ਦੇਸ਼ਾਂ ਵਿਦੇਸ਼ਾਂ ਵਿੱਚ ਭੇਜਦੇ ਸੀ ਵਪਾਰ ਕਰਨ ਵਾਸਤੇ, ਜਿਵੇਂ ਭਾਈ ਮੱਖਣ ਸ਼ਾਹ ਲਬਾਣਾ, ਇਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਹਾਜ਼ ਚੱਲਦੇ ਨੇ, ਵੱਡਾ ਵਪਾਰੀ ਹੈ ਅਤੇ ਥਾਂ ਥਾਂ 'ਤੇ ਜਾ ਕੇ ਵਪਾਰ ਕਰਦਾ ਹੈ। ਕਿਉਂਕਿ ਸੁੱਖ ਲੈਣ ਵਾਸਤੇ ਦੁਨੀਆਂ ਦੇ ਪਦਾਰਥ ਵੀ ਚਾਹੀਦੇ ਨੇ, ਇਹ ਨਹੀਂ ਕਹਿ ਸਕਦੇ ਵੀ ਮਾਇਆ ਦੀ ਲੋੜ ਨਹੀਂ। ਮਨੁੱਖ ਦੀ ਆਰਥਿਕ ਹਾਲਤ ਮਜ਼ਬੂਤ ਚਾਹੀਦੀ ਹੈ, ਇਸੇ ਕਰਕੇ ਗੁਰੂ ਸਾਹਿਬ ਨੇ ਦਸਵੰਧ ਦੀ ਪ੍ਰਥਾ ਆਰੰਭ ਕੀਤੀ ਸੀ। ਜੇ ਮਾਇਆ ਦੀ ਲੋੜ ਨਾ ਹੁੰਦੀ ਤਾਂ ਸਤਿਗੁਰਾਂ ਨੇ ਮਸੰਦ ਨਹੀਂ ਸੀ ਥਾਪਣੇ, ਦਸਵੰਧ ਕੱਢਣ ਵਾਸਤੇ ਸਿੱਖਾਂ ਨੂੰ ਨਹੀਂ ਸੀ ਆਖਣਾ। ਪਰ ਦਸਵੰਧ ਉਹੀ ਕੱਢ ਸਕਦਾ ਜਿਹੜਾ ਕਿਰਤ ਕਰੇਗਾ, ਜਿਹੜਾ ਕਿਰਤ ਹੀ ਨਹੀਂ ਕਰਦਾ ਕਿਸੇ ਨੂੰ ਕੀ ਦੇਵੇਗਾ। ਮੈਨੂੰ ਮਾਫ ਕਰਿਓ, ਜਿਹੜਾ ਆਪ ਮੰਗ ਕੇ ਖਾਂਦਾ ਹੈ ਉਹ ਦੂਸਰੇ ਨੂੰ ਕਦੀ ਨਹੀਂ ਦੇ ਸਕਦਾ। ਇਸੇ ਕਰਕੇ ਸਤਿਗੁਰੂ ਜੀ ਨੇ ਸਭ ਤੋਂ ਪਹਿਲਾਂ ਸਾਨੂੰ ਕਿਰਤ ਕਰਨ ਵਾਸਤੇ ਆਖਿਆ। ਪਾਤਸ਼ਾਹ ਕਹਿੰਦੇ ਜੇ ਕਿਰਤ ਹੈ ਫਿਰ ਹੀ ਤੂੰ ਵੰਡ ਕੇ ਛਕ ਸਕਦਾ ਹੈ। ਪਰ ਇਹਦੇ ਨਾਲ ਇੱਕ ਕੰਮ ਹੋਰ ਕਰੀ, ਨਾਮ ਜ਼ਰੂਰ ਜਪੀ। ਆ ਸਿੱਖੀ ਦੇ 3 ਮੂਲ ਥੰਮ ਸੁਲਤਾਨਪੁਰ ਦੀ ਧਰਤੀ ਤੋਂ ਸਤਿਗੁਰੂ ਜਦੋਂ ਚੱਲੇ ਆ ਤੇ ਮਹਾਰਾਜ ਜੀ ਨੇ ਇੱਥੇ ਸਿੱਖੀ ਦੇ ਇਹ 3 ਮੂਲ ਥੰਮ ਸਾਨੂੰ ਬਖਸ਼ਿਸ਼ ਕੀਤੇ। ਸਤਿਗੁਰੂ ਆਪ ਮੋਦੀਖਾਨਾ ਚਲਾਉਂਦੇ ਸੀ ਜੀ, ਜਿੱਥੇ ਸਾਡੀ ਰਿਹਾਇਸ਼ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਦਾ ਉਹ ਕੇਂਦਰ ਹੈ ਸੁਲਤਾਨਪੁਰ ਲੋਧੀ। ਨਨਕਾਣਾ ਸਾਹਿਬ ਤੋਂ ਬਾਅਦ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਸਭ ਤੋਂ ਵੱਡਾ ਅਸਥਾਨ ਅੱਜ ਕੋਈ ਹੈ ਤੇ ਉਹ ਸੁਲਤਾਨਪੁਰ ਦੀ ਧਰਤੀ ਹੈ। ਸਤਿਗੁਰੂ ਜੀ ਨੇ ਮੋਦੀਖਾਨਾ ਚਲਾਇਆ ਤੇ ਸਤਿਗੁਰੂ ਜੀ ਨੇ ਇੱਥੇ ਨਾਮ ਜਪਣ ਦੀ ਕਲਾ, ਜਿੱਥੇ ਅੱਜ ਗੁਰਦੁਆਰਾ ਬੇਰ ਸਾਹਿਬ ਹੈ, ਇੱਥੇ ਚੌਂਕੜਾ ਮਾਰਨਾ ਤੇ ਸੰਗਤਾਂ ਨੂੰ ਪਰਮੇਸ਼ਰ ਦੇ ਨਾਲ ਜੋੜ ਦੇਣਾ ਤੇ ਵੰਡ ਕੇ ਛਕਣਾ, ਉਹ ਵੀ ਮੋਦੀਖਾਨੇ ਵਿੱਚ ਮਹਾਰਾਜ ਜੀ ਨੇ ਆਰੰਭ ਕੀਤਾ ਵੀ ਕਿਰਤ ਕਰਦਿਆਂ ਕੋਈ ਲੋੜਵੰਦ ਆ ਜਾਣਾ ਤੇ ਸਤਿਗੁਰਾਂ ਨੇ 13 13 13 ਕਹਿ ਕੇ ਲੋੜਵੰਦਾਂ ਦੀਆਂ ਝੋਲੀਆਂ ਭਰ ਦੇਣੀਆਂ। ਇਹ ਬੜੀ ਵੱਡੀ ਬਖਸ਼ਿਸ਼ ਹੈ ਜਿਹੜੀ ਸਤਿਗੁਰੂ ਜੀ ਨੇ ਸਾਡੇ 'ਤੇ ਕੀਤੀ ਹੈ। ਗੁਰੂ ਨਾਨਕ ਸਾਹਿਬ ਨੇ ਵਪਾਰ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਫੈਲਾਉਣ ਵਾਸਤੇ, ਭਾਈ ਮਨਸੁੱਖ ਇੱਕ ਵਪਾਰੀ ਸੀ ਜਿਹੜਾ ਲਾਹੌਰ ਦੀ ਧਰਤੀ ਤੋਂ ਚੱਲ ਕੇ ਆਇਆ ਸੀ, ਭਾਈ ਮਰਦਾਨਾ ਅਤੇ ਭਾਈ ਭਗੀਰਥ ਜਿਸ ਵਕਤ ਲਾਹੌਰ ਦੀ ਧਰਤੀ 'ਤੇ ਜਾਂਦੇ ਆ, ਕਿਉਂਕਿ ਸਤਿਗੁਰੂ ਜੀ ਨੇ ਇਹਨਾਂ ਨੂੰ ਕੁਝ ਸਮਾਨ ਲੈਣ ਵਾਸਤੇ ਭੇਜਿਆ ਸੀ ਅਤੇ ਮਹਾਰਾਜ ਜੀ ਨੇ ਆਖਿਆ ਸੀ ਵੀ ਬਹੁਤਾ ਸਮਾਂ ਰਹਿਣਾ ਨਹੀਂ, ਛੇਤੀ ਆਉਣਾ ਹੈ। ਭਾਈ ਭਗੀਰਥ ਜਿਹੜਾ ਹੈ ਇਹ ਮਲਸਿੰਹਾਂ ਦਾ ਰਹਿਣ ਵਾਲਾ ਸੀ, ਇਹ ਵੀ ਸੁਲਤਾਨਪੁਰ ਦੇ ਲਾਗੇ ਨਗਰ ਹੈ, ਡੱਲੇ ਤੋਂ ਅੱਗੇ ਮਲਸਿੰਹਾਂ ਨਕੋਦਰ ਰੋਡ 'ਤੇ। ਇਹ ਮਲਸੀਆਂ ਦਾ ਕਦੀ ਲੰਬੜਦਾਰ ਸੀ ਅਤੇ ਸਤਿਗੁਰੂ ਜੀ ਦੀ ਸ਼ਰਨ ਦੇ ਵਿੱਚ ਆਇਆ, ਇਹਨੂੰ ਸਿੱਖੀ ਦੀ ਦਾਤ ਮਿਲੀ ਅਤੇ ਸਤਿਗੁਰਾਂ ਵਾਸਤੇ ਦਾਤਾਂ ਲੈ ਕੇ ਆਇਆ ਕਰਦਾ ਸੀ। ਅੱਜ ਵੀ ਜਿਹੜੀ ਬੇਰੀ ਹੈ ਗੁਰਦੁਆਰਾ ਸ੍ਰੀ ਬੇਰ ਸਾਹਿਬ ਇਸ ਯਾਦ ਦੇ ਵਿੱਚ ਬਣਿਆ ਹੈ। ਅਤੇ ਜਿਸ ਵਕਤ ਲਾਹੌਰ ਦੀ ਧਰਤੀ 'ਤੇ ਸਤਿਗੁਰਾਂ ਨੇ ਇਹਨਾਂ ਨੂੰ ਭੇਜਿਆ, ਕਿਉਂਕਿ ਸੁਲਤਾਨਪੁਰ ਦੇ ਵਿੱਚ ਜਿਹੜਾ ਸਮਾਨ ਨਹੀਂ ਸੀ ਮਿਲਦਾ,
ਉਹ ਲਾਹੌਰ ਤੋਂ ਲੈ ਕੇ ਆਉਂਦੇ ਸੀ। ਲਾਹੌਰ ਵੱਡੀ ਮੰਡੀ ਸੀ। ਭਾਈ ਮਰਦਾਨਾ ਜੀ, ਭਾਈ ਭਗੀਰਥ ਜੀ ਗਏ ਉਸ ਵਕਤ, ਭਾਈ ਮਨਸੁੱਖ ਨੂੰ ਮਿਲੇ ਆ। ਭਾਈ ਮਨਸੁੱਖ ਵੀ ਵਪਾਰੀ ਸੀ ਤੇ ਭਾਈ ਮਨਸੁੱਖ ਬੜਾ ਪ੍ਰਭਾਵਿਤ ਹੋਇਆ। ਉਸ ਸਮੇਂ ਸਿੱਖਾਂ ਨੂੰ ਦੇਖ ਕੇ ਸਿੱਖੀ ਅੱਗੇ ਵੱਧਦੀ ਸੀ, ਇੱਕ ਦੂਜੇ ਨੂੰ ਦੇਖ ਕੇ ਪ੍ਰਭਾਵਿਤ ਹੁੰਦੇ ਸੀ ਤੇ ਭਾਈ ਮਨਸੁੱਖ ਨੇ ਪੁੱਛ ਲਿਆ, ਕਹਿਣ ਲੱਗਾ ਵੀ ਤੁਹਾਡਾ ਗੁਰੂ ਕੌਣ ਹੈ ਜਿਹਦੀ ਗੱਲ ਤੁਸੀਂ ਵਾਰ ਵਾਰ ਕਰ ਰਹੇ ਹੋ ਵੀ ਸਾਡੇ ਗੁਰੂ ਨੇ ਆਖਿਆ ਵੀ ਛੇਤੀ ਜਾਣਾ ਹੈ, ਅਸੀਂ ਬਹੁਤਾ ਸਮਾਂ ਰੁਕਣਾ ਨਹੀਂ, ਇੱਕ ਰਾਤ ਅਸੀਂ ਰਹਿ ਸਕਦੇ ਹਾਂ, ਬਹੁਤਾ ਸਮਾਂ ਨਹੀਂ ਰਹਿ ਸਕਦੇ, ਤੁਹਾਡਾ ਗੁਰੂ ਕੌਣ ਹੈ? ਭਾਈ ਮਰਦਾਨਾ ਜੀ ਕਹਿਣ ਲੱਗੇ ਗੁਰੂ ਨਾਨਕ ਸਾਹਿਬ। ਤੇ ਭਾਈ ਮਨਸੁੱਖ ਦੇ ਮਨ ਤੇ ਇੰਨਾ ਅਸਰ ਹੋਇਆ, ਕਹਿਣ ਲੱਗਾ ਵੀ ਮੈਨੂੰ ਵੀ ਉਹਨਾਂ ਦੇ ਦਰਸ਼ਨ ਕਰਾ ਦਿਓ, ਕਿਉਂਕਿ ਉਦੋਂ ਭਲਾ ਜ਼ਮਾਨਾ ਸੀ, ਮਨਾਂ ਦੇ ਵਿੱਚ ਦੁਬਧਾ ਨਹੀਂ ਸੀ, ਮਨਾਂ ਦੇ ਵਿੱਚ ਈਰਖਾ ਨਹੀਂ ਸੀ, ਬੜੇ ਘੱਟ ਲੋਕ ਸੀ ਜਿਨ੍ਹਾਂ ਦੇ ਅੰਦਰ ਇਹ ਕੁਝ ਹੁੰਦਾ ਸੀ, ਨਹੀਂ ਤਾਂ ਬਹੁਤੇ ਲੋਕ ਬੜੇ ਭੋਲੇ ਹੁੰਦੇ ਸੀ, ਕਿਉਂਕਿ ਜਿਉਂ ਜਿਉਂ ਪਦਾਰਥਾਂ ਦਾ ਯੁੱਗ ਵੱਧ ਰਿਹਾ ਹੈ ਚਲਾਕੀ ਵੀ ਵੱਧ ਰਹੀ ਹੈ, ਮੈਨੂੰ ਮਾਫ਼ ਕਰਿਓ, ਜਿਉਂ ਜਿਉਂ ਪਦਾਰਥਾਂ ਦਾ ਯੁੱਗ ਵੱਧ ਰਿਹਾ ਚਲਾਕੀਆਂ ਵੱਧ ਰਹੀਆਂ ਨੇ। ਇਸੇ ਕਰਕੇ ਬਾਬੇ ਨੇ ਸਦੀਆਂ ਪਹਿਲਾਂ ਮਨ ਦੀਆਂ ਇਹ ਅਵਸਥਾਵਾਂ ਸਾਡੇ ਸਾਹਮਣੇ ਰੱਖੀਆਂ ਸੀ, ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ। ਹੁਣ ਅੱਗੇ ਪਦਾਰਥਾਂ ਦੀ ਗੱਲ ਕਰਦੇ ਨੇ, ਕਹਿੰਦੇ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੂਰੀਆਂ ਪਾ, ਤੇ ਚੌਥੀ ਗੱਲ ਹੈ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਮਹਾਰਾਜ ਕਹਿੰਦੇ ਜਿਹੜੀਆਂ ਸਿਆਣਪਾਂ ਚਲਾਕੀਆਂ ਨੇ ਇਹ ਨਾਲ ਨਹੀਂ ਜਾਂਦੀਆਂ, ਕਿਉਂਕਿ ਵਾਹਿਗੁਰੂ ਜੀ ਨੂੰ ਭੋਲੇ ਲੋਕ ਚੰਗੇ ਲੱਗਦੇ ਆ। ਗੋਬਿੰਦ ਭਾਓ ਭਗਤ ਦਾ ਭੁੱਖਾ, ਭੋਲਾ ਭਾਏ ਮਿਲੇ ਰਘੁਰਾਇਆ, ਜਿਹੜੇ ਭੋਲੇ ਨੇ ਭਗਤ ਧੰਨਾ ਭੋਲਾ ਸੀਨਾ, ਪਰਮਾਤਮਾ ਦੀ ਬੰਦਗੀ ਕੀਤੀ ਸਤ ਸੰਗਤ ਕੀਤੀ, ਇਹ ਬਿਧ ਸੁਣ ਕੇ ਜਾ ਟਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਈਆਂ ਧੰਨਾ ਵੱਡ ਭਾਗਾ। ਕਹਿੰਦੇ ਭਗਤ ਧੰਨੇ ਨੇ ਜਦੋਂ ਬੰਦਗੀ ਕੀਤੀ ਤੇ ਅਕਾਲ ਪੁਰਖ ਦੀ ਪ੍ਰਾਪਤੀ ਕਰ ਲਈ, ਤੇ ਭਗਤ ਧੰਨਾ ਜੀ ਨੇ ਬੜੇ ਭੋਲੇ ਭਾਓ ਦੇ ਵਿੱਚ ਕੈਸੀਆਂ ਸੁੰਦਰ ਬਾਤਾਂ ਫਿਰ ਕੀਤੀਆਂ, ਗੋਪਾਲ ਤੇਰਾ ਆਰਤਾ ਹੇ ਪਾਤਸ਼ਾਹ ਮੈਂ ਤੇਰੇ ਦਰ ਦਾ ਮੰਗਤਾ ਹਾਂ। ਆਰਤਾ ਕਹਿੰਦੇ ਨੇ ਮੰਗਤੇ ਨੂੰ। ਫਿਰ ਕਹਿੰਦੇ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ, ਕਹਿੰਦੇ ਸੱਚੇ ਪਾਤਸ਼ਾਹ ਜਿਹੜੇ ਤੇਰੀ ਭਗਤੀ ਕਰਦੇ ਨੇ ਉਹਨਾਂ ਦੇ ਤੂੰ ਕਾਜ ਸਵਾਰ ਦਿੰਦਾ ਹੈ। ਫਿਰ ਮੰਗਿਆ ਕੀ ਹੈ? ਦੇਖੋ ਵੱਡੀਆਂ ਵੱਡੀਆਂ ਚੀਜ਼ਾਂ ਨਹੀਂ ਮੰਗੀਆਂ, ਕਹਿੰਦੇ ਮੈਨੂੰ ਬਸ ਥੋੜ੍ਹਾ ਜਿਹਾ ਸਮਾਨ ਚਾਹੀਦਾ, ਦਾਲ ਸੀਧਾ ਮੰਗੋ, ਘੀਓ ਥੋੜ੍ਹਾ ਜਿਹਾ, ਘਿਓ ਚਾਹੀਦਾ, ਦਾਲ ਚਾਹੀਦੀ ਹੈ, ਸੀਧਾ ਚਾਹੀਦਾ, ਦਾਲ ਸੀਧਾ ਮੰਗੋ ਘੀਓ, ਬਸ ਇਹਦੇ ਨਾਲ ਕਹਿੰਦੇ ਮੈਂ ਖੁਸ਼ ਹੋ ਜਾਣਾ, ਹਮਰਾ ਖੁਸ਼ੀ ਕਰੇ ਨਿੱਤ ਜੀਓ। ਕਿੱਡਾ ਭੋਲਾ ਹੈ, ਨਹੀਂ ਤੇ ਅੱਜ ਆਪਾਂ ਦੇਖੀਏ ਬੰਦਾ ਕੀ ਕੁਝ ਮੰਗਦਾ, ਮੰਗੀ ਜਾਂਦਾ ਫਿਰ ਵੀ ਕਿੱਥੇ ਤਮਾ ਮਿਟਦੀ ਹੈ, ਭੁੱਖਿਆਂ ਭੁੱਖ ਨਾ ਉਤਰੀ। ਕਹਿੰਦੇ ਦਾਲ ਸੀਧਾ ਮੰਗੋ ਘੀਓ, ਹਮਰਾ ਖੁਸ਼ੀ ਕਰੇ ਨਿੱਤ ਜੀਓ, ਪਨੀਆਂ ਸ਼ਾਦਨ ਨੀਕਾ ਅਨਾਜ ਮੰਗੂ ਸੱਤ ਸੀਕਾ, ਕਹਿੰਦੇ ਮੈਨੂੰ ਤੇ ਬਸ ਕੱਪੜੇ ਚਾਹੀਦੇ, ਹੋਰ ਕੀ ਚਾਹੀਦਾ, ਅਨਾਜ ਚਾਹੀਦਾ। ਸੱਤ ਵਾਰੀ ਵਾਹੀ ਕਰਕੇ ਨਾ ਅਨਾਜ ਜਿਹੜਾ ਸੱਤ ਸੀਕਾ ਆਖਿਆ ਜਾਂਦਾ ਸੀ, ਪੈਰਾਂ 'ਚ ਜੁੱਤੀ ਚਾਹੀਦੀ ਹੈ, ਕਹਿੰਦੇ ਹੋਰ ਕੀ ਚਾਹੀਦਾ, ਬਸ ਇੰਨੀਆਂ ਕਲੋਣਾਂ ਨੇ ਮੇਰੀਆਂ, ਪਨੀਆਂ ਸ਼ਾਦਨ ਨੀਕਾ ਅਨਾਜ ਮੰਗੂ ਸੱਤ ਸੀਕਾ, ਗਊ ਭੈਂਸ ਮੰਗੂ ਲਵੇਰੀ, ਬਸ ਕਹਿੰਦੇ ਗਾਂ ਤੇ ਮੱਝ ਚਾਹੀਦੀ ਹੈ ਪਰ ਲਵੇਰੀ ਹੋਵੇ ਰੱਬ ਜੀ, ਇਹ ਨਾ ਹੋਵੇ ਜਿਹੜੀ ਦੁੱਧ ਨਾ ਦਿੰਦੀ ਹੋਵੇ, ਕਹਿੰਦੇ ਉਹਦਾ ਕੀ ਕਰਨਾ, ਲਵੇਰੀ ਹੋਵੇ ਨਾ, ਕਿਉਂਕਿ ਭਗਤ ਭੋਲੇ ਨੇ ਪਰ ਸਿਆਣੇ ਹੁੰਦੇ ਨੇ, ਯਾਦ ਰੱਖਿਓ, ਭਗਤ ਭੋਲੇ ਨੇ ਪਰ ਸਿਆਣੇ ਹੁੰਦੇ, ਚਲਾਕ ਦੇ ਵਿੱਚ ਤੇ ਸਿਆਣੇ ਦੇ ਵਿੱਚ ਬੜਾ ਫਰਕ ਹੁੰਦਾ ਹੈ, ਯਾਦ ਰੱਖਿਓ, ਇਲਮ ਦੇ ਵਿੱਚ ਤੇ ਅਕਲ ਦੇ ਵਿੱਚ, ਇਲਮ ਹੁੰਦੀ ਹੈ ਨੌਲੇਜ, ਅਕਲ ਹੁੰਦੀ ਹੈ ਵਿਸਡਮ, ਜਿਹੜੀ ਸਿਆਣਪ ਹੈ, ਇਹ ਦੋਨਾਂ ਚੀਜ਼ਾਂ ਜਦੋਂ ਅਸੀਂ ਬੱਚਿਆਂ ਦੇ ਕੈਂਪ ਲਾਈਦੇ ਤੇ ਇਕੱਲੀ ਇਕੱਲੀ ਗੱਲ ਸਮਝਾਈ ਦੀ ਲਿਖ ਕੇ ਵੀ ਨੌਲੇਜ ਸਕਿੱਲ ਦੇ ਵਿੱਚ ਕਿੱਦਾਂ ਚੇਂਜ ਹੋਵੇ, ਕਿਉਂਕਿ ਨੌਲੇਜ ਇਕੱਲੀ ਬੰਦੇ ਨੂੰ ਚੇਂਜ ਨਹੀਂ ਕਰ ਸਕਦੀ ਜਦ ਤੱਕ ਅਸੀਂ ਨੌਲੇਜ ਦੇ ਵਿੱਚ ਜੀਣਾ ਨਹੀਂ ਸਿੱਖਦੇ। ਵਿਦਿਆ ਵਿਚਾਰੀ ਵਿਚਾਰਨੀ ਹੈ ਤਾਂ ਪਰਉਪਕਾਰੀ, ਤਾਂ ਪਰਉਪਕਾਰੀ। ਇਸ ਤਰ੍ਹਾਂ ਹੁਣ ਅੱਜ ਪੜ੍ਹਾਈ ਤਾਂ ਬਹੁਤ ਹੋ ਰਹੀ ਹੈ ਪਰ ਵਿਦਿਆ ਵਿੱਚ ਜੀਣਾ ਨਹੀਂ ਆ ਰਿਹਾ ਬੰਦੇ ਨੂੰ, ਆਹ ਕਮੀ ਹੈ। ਕਿਤਾਬਾਂ ਤਾਂ ਬਹੁਤ ਪੜ੍ਹੀਆਂ ਪਰ ਪੜ੍ਹਾਈ ਵਿੱਚ, ਪੁਰਾਣੇ ਸਮੇਂ ਜਿਹੜੇ ਰਿਸ਼ੀ ਹੁੰਦੇ ਸੀ ਨਾ ਜਾਂ ਜਿਹੜੇ ਵਿਦਿਆ ਦੇਣ ਵਾਲੇ ਹੁੰਦੇ ਸੀ, ਉਹ ਬੱਚੇ ਨੂੰ ਪੜ੍ਹਾਈ ਦੇ ਵਿੱਚ ਜੀਣਾ ਸਿਖਾਉਂਦੇ ਸੀ, ਉਹ ਜਿਹੜਾ ਲੈਸਨ ਦਿੰਦੇ ਸੀ ਨਾ ਉਹ ਦੇਖਦੇ ਸੀ ਵੀ ਤੈਨੂੰ ਜੀਣਾ ਆ ਗਿਆ।
ਹੁਣ ਭਗਤ ਧੰਨਾ ਜੀ ਆਖਦੇ ਨੇ, ਕਹਿੰਦੇ ਗਊ ਭੈਸ ਮੰਗੂ ਲਵੇਰੀ, ਇੱਕ ਤਾਜਨ ਤੁਰੀ ਚੰਗੇਰੀ। ਫਿਰ ਕਹਿੰਦੇ ਘਰ ਕੀ ਗੀਹਨ ਚੰਗੀ, ਜਨ ਧੰਨਾ ਲੇਵੈ ਮੰਗੀ। ਕਹਿੰਦੇ ਗਊ ਭੈਂਸ ਲਵੇਰੀ ਹੋਵੇ, ਕਹਿੰਦੇ ਇੱਕ ਘੋੜੀ ਚਾਹੀਦੀ ਹੈ। ਹੁਣ ਭਗਤ ਨੇ ਤੁਰ ਕੇ ਥੋੜ੍ਹੀ ਜਾਣਾ, ਅੱਜ ਆਪਣੇ ਕੋਲ ਗੱਡੀਆਂ ਆ ਗਈਆਂ। ਕਹਿੰਦੇ ਇੱਕ ਘੋੜੀ ਚਾਹੀਦੀ ਹੈ ਜਿਹਦੇ ਉੱਤੇ ਮੈਂ ਸਵਾਰ ਹੋ ਕੇ ਜਾਵਾਂ ਕਿਤੇ। ਇੱਕ ਤਾਜਨ ਤੁਰੀ ਚੰਗੇਰੀ। ਫਿਰ ਅਗਲੀ ਚੀਜ਼ ਉਹਨਾਂ ਨੇ ਮੰਗ ਕੇ ਲਈ, ਉਹ ਕਿਹੜੀ ਹੈ? ਗਊ ਭੈਂਸ ਮੰਗੂ ਲਵੇਰੀ, ਇੱਕ ਤਾਜਨ ਤੁਰੀ ਚੰਗੇਰੀ। ਫਿਰ ਕਹਿੰਦੇ ਘਰ ਕੀ ਗੀਹਨ ਚੰਗੀ, ਜਨ ਧੰਨਾ ਲੇਵੈ ਮੰਗੀ। ਕਹਿੰਦੇ ਹੁਣ ਰੱਬ ਦੀ ਘਰ ਵਾਲੀ ਵੀ ਚਾਹੀਦੀ ਹੈ, ਕਿਉਂਕਿ ਜਿਹੜਾ ਪਰਿਵਾਰ ਹੈ, ਗ੍ਰਸਤ ਜੀਵਨ ਹੈ, ਇਹ ਪਤੀ ਪਤਨੀ ਦੇ ਨਾਲ ਹੀ ਚੱਲਦਾ ਹੈ। ਪਰ ਕਹਿੰਦੇ ਚੰਗੀ ਹੋਵੇ, ਇਹ ਨਾ ਹੋਵੇ ਕੱਲ੍ਹ ਨੂੰ ਚਾਰ ਪ੍ਰਾਹੁਣੇ ਆ ਜਾਣ, ਉਹ ਆਖੇ ਵੀ ਮੇਰੇ ਕੋਲੋਂ ਤਾਂ ਚਾਹ ਪਾਣੀ ਨਹੀਂ ਬਣਦਾ, ਫਿਰ ਤਾਂ ਗੱਲ ਮਾੜੀ ਹੋ ਗਈ ਨਾ। ਚੰਗੀ ਤੋਂ ਭਾਵ ਹੈ ਗੁਣਾਂ ਵਾਲੀ ਹੋਵੇ, ਸੁਚੱਜੀ ਹੋਵੇ। ਮੈਨੂੰ ਵੀ ਗੁਣ ਦੇ, ਮੇਰੀ ਪਤਨੀ ਦੇ ਵਿੱਚ ਵੀ ਗੁਣ ਹੋਣ, ਅਸੀਂ ਸਾਰੇ ਗੁਣਵਾਨ ਹੋ ਜਾਈਏ। ਮਹਾਰਾਜ ਜੀ ਨੇ ਗੁਣਵਾਨ ਸਮਾਜ ਦੀ ਸਿਰਜਣਾ ਕੀਤੀ। ਹੁਣ ਸਤਿਗੁਰੂ ਜੀ ਇਸ ਕਰਕੇ ਆਖਦੇ ਨੇ, ਭਾਈ ਇੱਥੇ ਸੁੱਖ ਹੈ, ਇਹੋ ਜਿਹੀਆਂ ਮੰਗਾਂ ਦੇ ਵਿੱਚ ਸੁੱਖ ਹੈ। ਪਰਮਾਤਮਾ ਦੇ ਕੋਲੋਂ ਜਦੋਂ ਇਸ ਤਰ੍ਹਾਂ ਮੰਗਾਂਗੇ ਨਾ, ਤਾਂ ਸਾਡੇ ਜੀਵਨ ਦੇ ਵਿੱਚ ਸੁੱਖ ਆ ਜਾਂਦਾ ਹੈ। ਪਾਤਸ਼ਾਹ ਕਹਿੰਦੇ ਉੱਦਾਂ ਸੁੱਖ ਨਹੀਂ ਮਿਲਦਾ, ਪਰ ਸੁੱਖ ਕਿੱਥੇ ਹੈ? ਮਹਾਰਾਜ ਕਹਿੰਦੇ ਜਿੱਦਣ ਤੇਰਾ ਮਨ ਸ਼ਬਦ ਦੇ ਵਿੱਚ ਟਿਕ ਗਿਆ, ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ। ਕਹਿੰਦੇ ਜੇ ਤੇਰੇ ਅੰਦਰ ਹੀ ਸੁੱਖ ਨਹੀਂ, ਪਦਾਰਥਾਂ ਦੇ ਵਿੱਚੋਂ ਸੁੱਖ ਕਿਹਨੂੰ ਮਿਲਿਆ ਹੈ? ਸਿਕੰਦਰ ਵਰਗੇ ਖਾਲੀ ਹੱਥ ਚਲੇ ਗਏ। ਹਾਂਜੀ, ਇਸੇ ਕਰਕੇ ਸਤਿਗੁਰੂ ਜੀ ਨੇ ਜਦੋਂ ਵਪਾਰੀਆਂ ਨੂੰ ਧਰਮ ਦੇ ਨਾਲ ਜੋੜਿਆ ਨਾ, ਭਾਈ ਮਨਸੁੱਖ ਨੂੰ ਪਤਾ ਲੱਗਾ ਗੁਰੂ ਨਾਨਕ ਸਾਹਿਬ ਬਾਰੇ, ਅਤੇ ਭਾਈ ਮਨਸੁੱਖ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਵੀ ਮੈਨੂੰ ਵੀ ਗੁਰੂ ਨਾਨਕ ਸਾਹਿਬ ਦੇ ਨਾਲ ਮਿਲਾ ਦਿਓ। ਇਹ ਵਪਾਰੀ ਲਾਹੌਰ ਤੋਂ ਚੱਲ ਕੇ ਪਹਿਲੀ ਵਾਰ ਸੁਲਤਾਨਪੁਰ ਆਇਆ, ਜਿੱਥੇ ਅੱਜ ਗੁਰਦੁਆਰਾ ਹੱਟ ਸਾਹਿਬ ਹੈ। ਅਤੇ ਇਹਦੇ ਮਨ ਦੇ ਵਿੱਚ ਇੱਕ ਭਾਵਨਾ ਆ ਗਈ, ਭਾਵਨਾ ਪਤਾ ਕੀ ਸੀ? ਕਹਿੰਦਾ ਗੁਰੂ ਨਾਨਕ ਸਾਹਿਬ ਜੇ ਸੱਚਮੁੱਚ ਗੁਰੂ ਆ ਨਾ, ਮੇਰਾ ਨਾਂ ਲੈ ਕੇ ਬੁਲਾਉਣ। ਕਈ ਵਾਰੀ ਬੰਦਾ ਨਾ ਸ਼ੰਕਾ ਕਰ ਲੈਂਦਾ ਗੁਰੂ 'ਤੇ, ਮੇਰਾ ਨਾਂ ਲੈ ਕੇ ਬੁਲਾਉਣ। ਅਤੇ ਜਦੋਂ ਤੁਰਿਆ ਆ ਰਿਹਾ ਸੀ ਨਾ, ਨਾਲ ਭਾਈ ਮਰਦਾਨਾ ਜੀ, ਭਾਈ ਭਗੀਰਥ ਜੀ ਆ, ਜਦੋਂ ਲਾਗੇ ਆਏ ਮਹਾਰਾਜ ਜੀ ਦੇ ਕੋਲ, ਪਾਤਸ਼ਾਹ ਕਹਿੰਦੇ ਵੀ ਮਨ ਨੂੰ ਸੁੱਖ ਹੈ ਕਿ ਮਨ ਸੁੱਖ ਨਾ ਹੀ ਰੱਖਿਆ? ਆਖੋ ਸਤਨਾਮ। ਪਾਤਸ਼ਾਹ ਕਹਿੰਦੇ ਮਨ ਨੂੰ ਸੁੱਖ ਹੈ ਕਿ ਕੇਵਲ ਮਨ ਸੁੱਖ ਨਾ ਹੀ ਰੱਖਿਆ? ਚਰਨਾਂ 'ਤੇ ਡਿੱਗ ਪਿਆ, ਕਹਿੰਦਾ ਪਾਤਸ਼ਾਹ ਬਸ ਸੁੱਖ ਲੈਣ ਵਾਸਤੇ ਆਇਆ, ਮੈਂ ਸੁੱਖ ਲੈਣ ਵਾਸਤੇ ਆਇਆ। ਵਪਾਰ ਬਹੁਤ ਹੈ, ਕਾਰੋਬਾਰ ਬਹੁਤ ਹੈ, ਪਰ ਤੇਰੇ ਤੋਂ ਬਿਨਾਂ ਸੁੱਖ ਨਹੀਂ। ਹੁਣ ਯਾਦ ਰੱਖਿਓ, ਸੁੱਖਾਂ ਦਾ ਦਾਤਾ ਸਤਿਗੁਰੂ ਹੈ। ਇਸੇ ਕਰਕੇ ਮੇਰੇ ਸਾਹਿਬ ਨੇ ਸਾਨੂੰ ਇਹ ਬਾਣੀ, ਸੁਖਮਨੀ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਹੈ, ਇਹ ਸੁੱਖ ਦੇਣ ਵਾਸਤੇ ਹੈ। ਅਤੇ ਸਤਿਗੁਰੂ ਜੀ ਨੇ ਕਹਿੰਦੇ ਉਸ ਵਕਤ ਫਿਰ ਭਾਈ ਮਨਸੁੱਖ ਨੂੰ ਨਾਮ ਦੀ ਦਾਤ ਬਖਸ਼ੀ। ਇੱਦਾਂ ਮਹਾਰਾਜ ਨੇ ਵਪਾਰੀਆਂ ਨੂੰ ਵਿਦੇਸ਼ਾਂ ਵਿੱਚ ਭੇਜਿਆ। ਇਹ ਦੇਸ਼ਾਂ ਵਿਦੇਸ਼ਾਂ ਵਿੱਚ ਵਪਾਰ ਵੀ ਕਰਦਾ ਸੀ ਅਤੇ ਪ੍ਰਚਾਰ ਵੀ ਕਰਦਾ ਸੀ, ਇਹ ਦੋਨੋਂ ਕੰਮ ਕਰਦਾ ਸੀ। ਵਪਾਰ ਵੀ ਕਰਦਾ ਅਤੇ ਪ੍ਰਚਾਰ ਵੀ ਕਰਦਾ। ਇਹਦੇ ਪ੍ਰਚਾਰ ਸਦਕਾ, ਇਹਦੇ ਜੀਵਨ ਸਦਕਾ ਇੱਕ ਦੇਸ਼ ਦਾ ਰਾਜਾ ਅਤੇ ਪ੍ਰਜਾ ਸਿੱਖ ਹੋ ਗਈ ਸੀ, ਉਹ ਸੀ ਸ਼੍ਰੀਲੰਕਾ। ਰਾਜਾ ਸ਼ਿਵਨਾਭ ਉਦੋਂ ਸੰਗਲਾ ਦੀਪ ਇਹਨੂੰ ਆਖਿਆ ਜਾਂਦਾ ਸੀ। ਜਦੋਂ ਇਹਨੂੰ ਮਿਲਿਆ, ਇਹਦੇ ਦਰਸ਼ਨ ਕੀਤੇ, ਗੱਲਬਾਤ ਹੋਈ, ਅਤੇ ਉਸ ਰਾਜੇ ਦੇ ਮਨ ਵਿੱਚ ਇੱਛਾ ਪੈਦਾ ਹੋਈ ਸੀ ਵੀ ਮੈਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨੇ ਆ। ਇੱਕ ਸਿੱਖ ਨੂੰ ਦੇਖਿਆ ਅਤੇ ਗੁਰੂ ਦੇ ਦਰਸ਼ਨ ਕਰਨ ਦੀ ਅੰਦਰ ਤੰਗ ਪੈਦਾ ਹੋ ਗਈ, ਮੇਰਾ ਮਨ ਲੋਚਿਆ ਗੁਰਦਰਸ਼ਨ ਤਾਈਂ, ਬਿਲਪ ਕਰੈ ਚਾਤਰਕ ਕੀ ਨਿਆਈ। ਅਤੇ ਇਤਿਹਾਸ ਦੱਸਦਾ ਵੀ ਇਹਨੇ ਫਿਰ ਭਾਈ ਮਨਸੁੱਖ ਨੂੰ ਆਖਿਆ ਵੀ ਮੈਨੂੰ ਵੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਾਓ। ਇਹਦਾ ਮਤਲਬ ਹੈ ਭਾਈ ਮਨਸੁੱਖ ਵਪਾਰੀ ਵੀ ਸੀ, ਵਪਾਰ ਵੀ ਕਰਦਾ ਸੀ ਅਤੇ ਪ੍ਰਚਾਰ ਵੀ ਕਰਦਾ, ਸਿੱਖ ਦਾ ਜੀਵਨ ਪ੍ਰਚਾਰ ਕਰਦਾ। ਯਾਦ ਰੱਖਿਓ, ਜਿੱਥੋਂ ਦੀ ਸਿੱਖ ਲੰਘ ਜਾਂਦਾ, ਸਿੱਖ ਦਾ ਜੀਵਨ ਪ੍ਰਚਾਰ ਕਰਦਾ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਸਾਨੂੰ ਵਪਾਰ ਵੀ ਦਿੱਤਾ। ਹਾਂਜੀ, ਇਹ ਨਿਗਾ ਵੀ ਸਤਿਗੁਰਾਂ ਨੇ ਸਾਨੂੰ ਕਾਰੋਬਾਰ ਨਹੀਂ ਦਿੱਤੇ। ਮਹਾਰਾਜ ਆਪ ਵਪਾਰ ਕਰਦੇ ਰਹੇ, ਦੁਕਾਨ ਕਰਦੇ ਰਹੇ, ਖੇਤੀਬਾੜੀ ਕਰਦੇ ਰਹੇ, ਸਾਰਾ ਕੁਝ ਕੀਤਾ। ਅਤੇ ਪਾਤਸ਼ਾਹ ਕਹਿੰਦੇ ਸਾਰਾ ਕੁਝ ਕਰਦਿਆਂ ਹੋਇਆਂ ਅੰਜਨ ਮਾਹੇ ਨਿਰੰਜਣ ਰਹੀ ਹੈ। ਕਹਿੰਦੇ ਆਪਣੇ ਮਨ ਨੂੰ ਸ਼ਬਦ ਦੇ ਨਾਲ ਜੋੜ ਕੇ ਰੱਖਣਾ। ਜਿੱਦਣ ਮਨ ਸ਼ਬਦ ਦੇ ਨਾਲ ਜੁੜ ਗਿਆ, ਜਿਉਂ ਕਸਤੂਰੀ ਮਿਰਗ ਨਾ ਜਾਣੇ, ਭਰਮ ਦਾ ਭਰਮ ਪਲਾਇਆ। ਘਰ ਹੀ ਮਹਿ
ਘਰ ਹੀ ਮੈਂ ਹੈ, ਅੰਮ੍ਰਿਤ ਭਰਪੂਰ ਹੈ। ਕਹਿੰਦੇ ਅੰਦਰ ਅੰਮ੍ਰਿਤ ਭਰਿਆ ਪਿਆ ਹੈ, ਭਾਵ ਤੇਰੇ ਅੰਦਰ ਉਹ ਨਿਦਾਨ ਹੈ, ਉਹ ਖਜ਼ਾਨਾ ਹੈ। ਜਦੋਂ ਸ਼ਬਦ ਸੁਣ ਲਵੇਂਗਾ ਤੇ ਕਹਿੰਦੇ ਉਸ ਸ਼ਬਦ ਦੇ ਨਾਲ ਉਹ ਨਿਦਾਨ, ਉਹ ਖਜ਼ਾਨਾ ਪ੍ਰਗਟ ਹੋ ਜਾਵੇਗਾ। ਗੁਰੂ ਦੀ ਇੱਕ ਸਿੱਖਿਆ ਜਦੋਂ ਮਨ ਦੇ ਵਿੱਚ ਵਸ ਗਈ ਨਾ ਤੇ ਤੇਰਾ ਜੀਵਨ ਜਿਹੜਾ ਹੈ ਪਾਤਸ਼ਾਹ ਕਹਿੰਦੇ ਉਹ ਬਦਲ ਜਾਵੇਗਾ। ਇਸ ਕਰਕੇ ਆਓ ਸਤਿਗੁਰੂ ਰਹਿਮਤ ਕਰਨ। ਮਹਾਰਾਜ ਕਹਿੰਦੇ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਪਾਤਸ਼ਾਹ ਕਹਿੰਦੇ ਸੁੱਖ ਦਾ ਜਿਹੜਾ ਵਾਸਾ ਹੈ ਇਹ ਭਗਤਾਂ ਦੇ ਹਿਰਦਿਆਂ ਵਿੱਚ ਹੁੰਦਾ ਹੈ। ਇਹਦਾ ਮਤਲਬ ਹੈ ਸੁੱਖ ਦੀ ਅਸਲ ਥਾਂ ਜਿਹੜੀ ਆ ਨਾ ਉਹ ਸਾਡੇ ਹਿਰਦਿਆਂ ਦੇ ਵਿੱਚ ਹੈ। ਇਹ ਨਾ ਸਮਝੀਏ ਵੀ ਸੁੱਖ ਪਤਾ ਨਹੀਂ ਧੀਆਂ ਪੁੱਤਰਾਂ ਦੇ ਵਿੱਚ ਹੈ, ਸੁੱਖ ਪਤਾ ਨਹੀਂ ਜਾਇਦਾਦ ਦੇ ਵਿੱਚ ਹੈ। ਜਾਇਦਾਦ ਦੇ ਵਿੱਚ ਸੁੱਖ ਨਹੀਂ, ਉਹ ਤਾਂ ਸਾਰਾ ਕੁਝ ਬਾਹਰ ਹੈ। ਪਾਤਸ਼ਾਹ ਕਹਿੰਦੇ ਸੁੱਖ ਤੇਰੇ ਮਨ ਦੇ ਵਿੱਚ ਹੈ, ਇਹਨੂੰ ਪਹਿਚਾਨ। ਜਿੱਦਣ ਮਨ ਸ਼ਬਦ ਦੇ ਨਾਲ ਜੁੜ ਗਿਆ, ਮਨ ਕੀ ਹੈ? ਸਾਡੇ ਸੰਕਲਪ, ਸਾਡੇ ਵਿਕਲਪ, ਸਾਡੇ ਖਿਆਲ, ਸਾਡੇ ਥੋਟਸ, ਸਾਡੀ ਫੀਲਿੰਗਸ, ਇਹ ਸਾਰਾ ਕੁਝ ਮਨ ਹੀ ਹੈ। ਇੱਥੋਂ ਹੀ ਅਸੀਂ ਅੱਗੇ ਕੰਮ ਕਰਦੇ ਹਾਂ। ਅਤੇ ਜਿੱਦਣ ਤੇਰੇ ਅੰਦਰ, ਤੇਰੇ ਅਹਿਸਾਸ ਦੇ ਵਿੱਚ, ਤੇਰੇ ਸੁਭਾਅ ਦੇ ਵਿੱਚ, ਤੇਰੇ ਖਿਆਲਾਂ ਦੇ ਵਿੱਚ ਗੁਰੂ ਆ ਗਿਆ, ਗੁਰੂ ਦੀ ਐਂਟਰੀ ਹੋ ਗਈ, ਅਤੇ ਸੱਚ ਕਰਕੇ ਜਾਣਿਓ ਜਿੱਦਣ ਗੁਰੂ ਆ ਗਿਆ ਉਦਣ ਸੁੱਖ ਆ ਗਿਆ। ਜਿੱਦਣ ਗੁਰੂ ਆ ਗਿਆ ਉਦਣ ਸੁੱਖ ਆ ਗਿਆ। ਅੱਜ ਖਿਆਲਾਂ ਦੇ ਵਿੱਚ ਸੰਸਾਰ ਵਸਿਆ ਹੋਇਆ, ਬੰਦਾ ਸੁੱਤਾ ਵੀ ਚਿੰਤਾ ਦੇ ਵਿੱਚ ਹੈ ਅਤੇ ਜਾਗਦਾ ਵੀ ਚਿੰਤਾ ਵਿੱਚ ਹੈ। ਜਿੱਦਣ ਖਿਆਲਾਂ ਦੇ ਵਿੱਚ ਗੁਰੂ ਆ ਗਿਆ, ਜਿੱਦਣ ਸੁਰਤ ਸ਼ਬਦ ਦੇ ਵਿੱਚ ਚਲੇ ਗਈ, ਮਹਾਰਾਜ ਕਹਿੰਦੇ ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰ ਮੰਤਰ ਦੜਾਇਆ। ਸੋਏ ਅਚਿੰਤਾ ਜਾਗ ਅਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤਨਤਾ। ਕਹਿੰਦੇ ਫਿਰ ਹਰ ਵੇਲੇ ਚਾਹੇ ਸੁੱਤੇ ਹਾਂ ਚਾਹੇ ਜਾਗਦੇ ਹਾਂ, ਮਨ ਅਚਿੰਤ ਹੋ ਜਾਂਦਾ। ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸੀ ਹੀ ਹੈ, ਕਾਹੇ ਰੇ ਮਨ ਚਿੱਤ ਵਹਿ ਉਦਮ, ਜਾਂ ਆਹਰ ਹਰ ਜੀਓ ਭਰਿਆ, ਸੈਲ ਪੱਥਰ ਮਹਿ ਜੰਤ ਉਪਾਏ, ਤਾਂ ਕਾ ਰਿਜਕ ਆਗੇ ਕਰਤ ਰਿਹਾ। ਸੋ ਸਤਿਗੁਰੂ ਜੀ ਬਖਸ਼ਿਸ਼ ਕਰਨ, ਆਓ ਸ਼ਬਦ ਦੇ ਨਾਲ ਜੁੜਨ ਦਾ ਯਤਨ ਕਰੀਏ, ਅਰਦਾਸ ਕਰੀਏ, ਸਤਿਗੁਰੂ ਜੀ ਕਿਰਪਾ ਕਰੋ, ਸਾਡੇ ਜਿਹੜੇ ਮਨ ਨੇ ਜਿਹੜੇ ਸ਼ਬਦ ਤੋਂ ਟੁੱਟੇ ਹੋਏ ਨੇ, ਵਿਕਾਰਾਂ ਦੇ ਵਿੱਚ ਅਸੀਂ ਫਸੇ ਹੋਏ ਹਾਂ, ਸਾਡੇ ਮਨ ਜਿਹੜੇ ਨੇ ਆਪਣੇ ਚਰਨਾਂ ਦੇ ਨਾਲ ਜੋੜ ਲਵੋ। ਕਹੋ ਗੁਸਾਈ ਮਿਲੀਏ ਕਿਹੇ, ਜੋ ਬਵਰਜਤ ਤਿਸਿਓ ਨਹੀਂ। ਉਹ ਕੰਮ ਕਰ ਰਹੇ ਹਾਂ ਜਿੱਥੋਂ ਤੁਸੀਂ ਸਾਨੂੰ ਵਰਜਿਆ ਹੈ, ਜਿੱਧਰ ਜਾਣ ਤੋਂ ਸਾਨੂੰ ਰੋਕਿਆ ਹੈ, ਪਰ ਜੇ ਤੇਰੀ ਕਿਰਪਾ ਹੋ ਜਾਵੇ ਅਸੀਂ ਸਿੱਧੇ ਮਾਰਗ 'ਤੇ ਚੱਲ ਸਕਦੇ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵਡਭਾਗੀ ਪਾਏ। ਬਹੁਤ ਬਹੁਤ ਧੰਨਵਾਦ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਰਹਿਮਤ ਹੋਈ ਹੈ ਜੋ ਆਪ ਸੰਗਤਾਂ ਨੇ ਹਾਜ਼ਰੀ ਭਰੀ ਹੈ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਜੀ, ਭੁੱਲ ਚੁੱਕ ਦੀ ਖਿਮਾ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਨ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮੰਜਨੀ ਵਸਾਇਆ। ਕਹੇ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰਾ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਨ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਟੋ, ਜਿਸ ਦੀਆਂ ਇਹ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ, ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ,
ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੋ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹੇ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਆਨੰਦ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਠ ਮਹੱਲਾ ਪੰਜਵਾ, ਗੁਰ ਕਾ ਸ਼ਬਦ ਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਲਾਗਾਓ, ਜਮ ਲੱਜਾ ਕਰ ਭਾਗਾ, ਪ੍ਰਭ ਜੀ ਤੂੰ ਬੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਓ। ਨਾਨਕ ਪ੍ਰਭ ਅਵਨਾਸੀ, ਤਾਂ ਕਿ ਸੇਵ ਨ ਬਰਤੀ ਜਾਸੀ, ਅੰਕਰ ਤੇਰੇ ਦਾਸਾ ਜਾ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾ, ਤਾਤੀ ਵਾਉ ਨ ਲੱਗਈ, ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰਾ ਰਾਮ ਕਰ, ਦੁੱਖ ਲੱਗੇ ਨ ਭਾਈ। ਸਤਿਗੁਰ ਪੂਰਾ ਭੇਟੇ ਆ, ਜਿਨ ਬਣਤ ਬਣਾਈ, ਰਾਮ ਨਾਮ ਔਖਾ ਜੀ ਆ ਏਕਾ ਲਿਵਲਾਈ। ਰਾਖ ਲਈ ਤਨ ਰੱਖਣ ਹਾਰ, ਸਭ ਵਿਆਦ ਮਟਾਈ, ਕਹੁ ਨਾਨਕ ਕਿਰਪਾ ਭਈ, ਪ੍ਰਭੈ ਸਹਾਈ ਸਲੋਕ। ਜੈ ਸਾਧੂ ਗੋਬਿੰਦ ਭਜਨ ਕੀਰਤਨ, ਨਾਨਕ

ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਹ ਵਿਚਾਰੋ ਚਿਤ ਘਰ ਗਾਵ ਸੋਹਿਲਾ ਸਿਮਰਿ ਹੋਸੇ ਜਿਨ ਹਾਰੋ ਤੁਮ ਗਾਵ ਹੋ ਮੇਰੇ ਨਿਤੋਕਾ ਸੋਹਿਲਾ ਹੋ ਵਾਰੀ ਜਿਤ ਸੋਹਿਲਾ ਸਤਾ ਸੁਖ ਰਹਾਉ ਨਿਤ ਨਿਤ ਜੀ ਅੜੇ ਸੰਭਾਲੀਆਂ ਦੇਖੈ ਕਾਦੇ ਵਣਹਾਰ

ਸਦੜੇ ਨਿਤ ਪਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦੇ ਅਵਨ ਰਾਗਾਸਾ ਮਹੱਲਾ ਪਹਿਲਾ ਛਿਆ ਘਰ ਛੇ ਗੁਰੂ ਛੇ ਉਪਦੇਸੋ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰਤੇ ਕੀਤ ਹੋਏ ਸੋ ਭਲਾ ਸੁਜਾਈ ਤੋਏ ਰਹਾਉ ਵਿਸਮੈ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚਾਂਦੀ ਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਾਰਿਆ ਨੋ ਪਵਨ ਚਮਰੋ ਕਰੇ ਸਗਲ ਬਨਰਾਏ ਫੁਲਾਂ ਜੋਤੀ ਕੈਸੀ ਆਰਤੀ ਹੋਏ ਪੰਕਣ ਤੇਰੀ ਆਰਤੀ ਅਨਹਤਾ ਸਦਵਾ ਜਨ ਤੇਰੀ ਰਹਾਉ ਸਹਿਸਤਵ ਨੈਣ ਨਨ ਨੈਣ ਹਹ ਤੋਹੇ ਕੋ ਸਹਿਸ ਮੂਰਤ ਨਨਾ ਇੱਕ ਤੋਹੀ ਸਹਿਸ ਪਦ ਬਿਮਲ ਨਨ ਇੱਕ ਪਦ ਗਨ ਬਿਨ ਸਹਿਸਤਵ ਗਨ ਚਲਤ ਮੋਹੀ ਸਾਮਹਿ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਾਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋ ਬਿਤ ਮਨੋ ਅਣ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰਨ ਕੋ ਹੋਏ ਜਾਤੇ ਤੇਰਾ ਨਾਇਬਾ ਸਾਰਾ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖ ਲਿਖੇ ਗੁਰਪਾਇਆ ਮਨ ਹਰਲ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੇ ਕਰ ਡੰਡੋਤ ਪੁੰਨ ਵੱਡਾ ਹੈ ਰਹਾਉ ਸਾਕਤ ਹਰ ਸਾਧਨ ਜਾਣਿਆ ਤਿਨ ਅੰਤਰ

ਗਾਉਣੀ ਫੁੱਲ ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਈਹਾਂ ਖਾਟ ਚਲੋ ਹਰ ਲਾਹਾ, ਆਗੈ ਬਸਨ ਸੁਹੇਲਾ ਆਉਦ ਘਟੈ, ਦਿਨ ਸਰਾ ਨਾਰੇ ਮਨ ਗੁਰਮਿਲ ਕਾ ਸਵਾਰੇ, ਰਹਾਉ ਯੋ ਸੰਸਾਰ ਵਿਕਾਰ ਸੰਸੇ ਮੈਂ, ਤਰਿਓ ਬ੍ਰਹਮ ਗਿਆਨੀ ਜਿਸੈ ਜਗਾਇ ਪੀਆਵੈ ਉਹ ਰਸ।

ਦੀਜੈ ਜਨ ਨਾਨਕ ਚਲਹਿ ਮਿਲਨ ਥਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਤੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲੈ ਰਹਾ ਲਗਤਾਰ ਭੁੱਖੇ ਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲੱਖ ਹੋਈ ਤੱਕ ਨ ਚੱਲੈ ਨਾਲ ਕਿਵ ਸੁਚਿਆਰਾ ਹੋਈ ਹੈ ਕਿਵ ਕੂੜਾ ਤੁਟੈ ਭਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਤੁਕ ਸੁਖ ਪਾਈਆ ਹੇਕ ਨਾ ਹੁਕਮੀ ਬਖਸੀ ਸੇਕ ਹੁਕਮੀ ਸਦਾ ਪਵਾਈਆ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝਿਆ ਤਾਂ ਹੋਮਾ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸਾਂਡ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨਖੇ ਹੀ ਗਾਵੈ ਕੋ ਜੀ ਲੈ ਪ੍ਰਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵਿਖੈ ਹਾਦਰਾ ਹਦੂਰ ਕਥ ਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿਨ ਦਾਦੀ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸਾ ਵੀ ਪ੍ਰਭਾਵ ਸਾਚਾ ਸਾਹਿਬ ਸੱਚ ਨਾਈ ਭਾਖੇ ਆ ਭਾਉ ਪਾਰ ਆਖਿਆ ਹੈ ਮੰਗਿਆ ਹੈ ਦੇਹ ਦੇਹ ਦਾਤ ਕਰੀ ਦਾਤਾਰੂ ਫਿਰ ਕੇ ਅੱਗੇ ਰੱਖੀ ਹੈ ਜੇ ਦਿਸਾ ਦਰਬਾਰ ਮਾਂ ਹੋ ਕੇ ਬੋਲਣ ਬੋਲੀ ਹੈ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਰਦਰੀ ਮੁੱਖ ਦੁਆਰ ਨਾਨਕੀ ਵਹਿ ਜਾੜੀਐ ਸਭ ਆਪੇ ਸੁਚਿਆਰੂ ਥਾਪਿਆ ਨਾ ਜਾਇ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਆਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਹਰੜੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹੇ ਅਸਮਾਈ ਗੁਰੀਸਰ ਗੁਰ ਗੌਰ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਅੱਖਾਂ ਨਾਹੀਂ ਕਹਿਣਾ ਕਥਨਾ ਜਾਈ ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਆਂ ਕੱਕ ਦਾਤਾ ਸੋ ਮੈਂ ਵਿਸਰਣਾ ਜਾਈ ਤੀਰਥ ਨਾਵਾ ਜੇਤ ਸੁਭਾਵਾ ਬਿਨ ਪਾਣੀ ਕੇ ਨਹਾਈ ਕਰੀ ਜੇਤੀ ਸਿਰ ਟੋ ਪਾਈ ਵੇਖਾ ਬਿਨ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰਕੀ ਸਿੱਖ ਸੁਣੀ ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਆਂ ਕੱਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜੁਗਚਾਰੇ ਯਾਰ ਜਾਂ ਹੋਰ ਦਿਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲਾ ਸਭ ਕੋਏ ਚੰਗਾ ਨਾਉ ਰਖਾਇ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰਣ ਆਵਈ ਤਾਂ ਬਾਤ ਨਾ ਪੁੱਛਿਆ ਕਿ ਕੀਟਾ ਹੁੰਦਰ ਕੀਟ ਕਰ ਦੋਸੀ ਦੋਸਤ ਹੈ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਾ ਕੋਈ ਨਾ ਸੁਝਾਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰ ਤਬਲੇ ਆਕਾਸ ਸੁਣਿਆ ਨੀਪ ਲੋ ਪਾਤਾਲ ਸੁਣਿਆ ਪੋਸ਼ਣ ਸਕਾ ਕਾਲ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਈਸਰ ਵਰਮਾ ਇੰਦਉ ਸੁਣਿਆ ਮੁਕਸਾ ਲਾਹਣ ਬੰਦ ਸੁਣਿਆ ਜੋਗ ਜੁਗਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾਸ਼ ਨਾਨ ਸੁਣਿਆ ਪੜ ਪੜ ਪਾਵਹਿ ਬਾਣ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਇਸਰਾ ਗੁਣਾ ਕੇ ਗਾਹ ਸੁਣਿਆ ਸੇ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹਾਥ ਵੈਸ ਗਾਹੁ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਕਤ ਕਹੀ ਨਾ ਜਾਏ ਜੀ ਕੋ ਕਹਿ ਪਿੱਛਾ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨਾ ਸਭਤ ਹੋਇਆ ਮਨ ਬੁੱਧ ਮੰਨਾ ਸਗਲ ਭਵਨ ਕੀ ਸੁੱਧ ਮੰਨਾ ਮੋਹੇ ਚੋਟਾ ਨਾ ਖਾਏ ਮੰਨਾ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨਾ ਮਾਰਗ ਠਾਕ ਨ ਪਾਏ ਮੰਨਾ ਪਤ ਨੂੰ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸਿੱਧੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੁਖ ਦੁਆਰ ਮੰਨੈ ਪਰਵਾਰ ਸਾਧ ਹਰ
ਮੰਨਾ ਤਰਾਇ ਤਾਰੇ ਗੁਰਸਿੱਖ, ਮੰਨਾ ਨਾਨਕ ਭਵੈ ਨਾ ਭੇਖੈ ਸਨਾਮ। ਨਿਰੰਜਨ ਹੋਏ ਜੇ ਕੁਮਨ ਜਾਣੈ ਮਨ ਕੋਈ, ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦੁਰਗਹਿਮਾਨ, ਪੰਚੇ ਸੋਹੈ ਹੈ ਦਰ ਰਾਜਾਨੁ, ਪੰਚਾਂ ਕਾ ਗੁਰ ਏਕ ਧਿਆਨ। ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਾ ਕਰਣਾ ਨਾਹੀ ਸੰਭਾਰ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾ ਪ੍ਰਖਿਆ ਜਿਨ ਸੂਤ। ਜੇ ਕੋ ਬੁੱਝਾ ਹੋਵੈ ਚਿਆਲ, ਧਵਲੈ ਉੱਪਰ ਕੀਤਾ ਭਾਰ। ਧਰਤੀ ਹੋਰ ਪ੍ਰੈ ਹੋਰ ਹੋਰ ਤਿਸਤੇ ਭਾਰਤ ਲੈ ਕਮਜ਼ੋਰ। ਜੀ ਜਾਤ ਰੰਗਾ ਕੇ ਨਾਪ, ਸਭਨਾ ਲਿਖਿਆ ਬੜੀ ਕਲਾਵੇ। ਇਹੋ ਲੇਖਾ ਲਿਖ ਜਾਣ ਕੋਈ, ਲਿਖਾ ਲਿਖਿਆ ਕੀਤਾ ਹੋਈ, ਕੀਤਾ ਤਾੜ ਸਵਾਲ ਰੂਪ, ਕੀਤੀ ਦਾਤ ਜਾਣਾ ਕੌਣ ਕੂਤ ਹੈ। ਕੀਤਾ ਪਸਾਵੇ ਕੋ ਕਵਾਓ, ਤਿਸਤੇ ਹੋਏ ਲੱਕ ਦਰਿਆਓ। ਕੁਦਰਤ ਕੌਣ ਕਹਾ ਵਿਚਾਰ, ਵਾਰ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀਕਾਰ, ਤੁਸਦਾ ਸਲਾਮ ਨਿਰੰਕਾਰ। ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪਤਾਉ, ਅਸੰਖ ਗ੍ਰੰਥ ਮੁੱਖ ਵੇਦ ਪਾਠ, ਅਸੰਖ ਜੋਗ ਮਨ ਰਹਾ ਹੁਦਾ, ਅਸੰਖ ਭਗਤ ਗੁਣ ਗਿਆਨ ਵਿਚਾਰੂ, ਅਸੰਖ ਸਤੀ, ਅਸੰਖ ਦਾਤਾਰ, ਅਸੰਖ ਸੂਰ ਮੋਹ ਭਗਸਰ, ਅਸੰਖ ਮੋਲ ਵਿਲਾਇ ਤਾਰ। ਕੁਦਰਤ ਕਵ ਕਹਾ ਵਿਚਾਰ, ਵਾਰ ਨ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਰ, ਤੁਸਦਾ ਸਲਾਮ ਨਿਰੰਕਾਰ। ਅਸੰਖ ਮੂਰਖੇ ਅੰਧ ਘੋਰ, ਅਸੰਖ ਚੋਰ ਹਰਾਮ ਕੋਰ, ਅਸੰਖ ਅਮਰ ਕਰ ਜਾਹਿ ਜੋਰ, ਅਸੰਖ ਗੜਬੜ ਹੱਤਿਆ ਕਮਾਹੇ, ਸੰਖ ਪਾਪੀ ਪਾਪ ਕਰ ਜਾਹੇ, ਸੰਖ ਕੂੜਿਆ ਕੂੜੇ ਫਰਾਹੇ, ਸੰਖ ਮਲੇਸ਼ ਮਲ ਪਾਖਾਹੇ, ਸੰਖ ਨਿੰਦਕ ਸਿਰ ਕਰਹਿ ਭਾਰ। ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਰ, ਤੁਸਦਾ ਸਲਾਮਤ ਨਿਰੰਕਾਰ। ਅਸੰਖ ਨਾਵ, ਅਸੰਖ ਥਾਵ, ਅਗਮ ਅਗਮ ਸੰਖ ਲੋ, ਸੰਖ ਕਹਾ ਹਸਰ ਭਾਰ ਹੋਏ। ਅਖਰੀ ਨਾਮ, ਅਖਰੀ ਸਾਲ ਆਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਸੰਯੋਗ ਵਿਖਾਣ। ਜਿਨ ਇਹ ਲਿਖੇ ਤੇ ਸਿਰਣਾਹੇ, ਜੇ ਫਰਮਾਹੇ ਤਿਵ ਤੇ ਪਾਏ। ਜੇਤਾ ਕੀਤਾ ਤੇਤਾ ਨਾ ਵੰਡਾਵੈ, ਨਾਹੀ ਕੋ ਥਾਉ। ਕੁਦਰਤ ਕੌਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਰ, ਤੁਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਣ, ਦੇਹ ਪਾਣੀ ਧੋਤਾ ਉੱਤਰ ਸੋਖੇ। ਹਿੰਮਤ ਪਲੀਤੀ ਕੱਪੜ ਹੋਏ, ਦੇਹ ਸਾਬ ਹੋਣ ਲਈਆ ਉਹ ਧੋਏ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪਾ ਨਾਵੈ ਕੈ ਰੰਗ। ਪੁੰਨੀ ਪਾਪੀ ਆਖਣ ਨਾਹੀ, ਕਰ ਕਰਨ ਲਿਖਲਾ ਜਾਹੋ। ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵਹੋ ਜਾਵੋ। ਤੀਰ ਤਾਪ ਦਇਆ ਦਾਦਾ ਲਹੋ, ਜੇ ਕੋ ਪਾਵੈ ਤਿਲਕਾ ਮਾਣ। ਸੁਣਿਆ ਮਨੇ ਅਮਨ ਕੀਤਾ ਭਾਉ, ਅੰਤਰ ਗਰਤੀ ਤਮਲ ਨਾਓ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨ ਹੋਏ। ਸਵਾਸ ਸਤ ਬਾਣੀ ਬਨਵਾਓ, ਸਤ ਸੁਹਾਣ ਸਦਾ ਮਨ ਚਾਓ। ਕਵਣ ਸੋ ਵੇਲਾ ਵਖਤ, ਕਵਣ ਕਵਣ ਥਿਤ ਕਵਣ ਵਾਰ, ਕਵਣ ਸਿਰ ਤੀਂਬਾਹ, ਕਵਣ ਜਿਤ ਹੋਆ ਆਕਾਰ। ਵੇਲ ਨ ਪਾਈਆ ਪੰਡਤੀ, ਜੀ ਹੋਵੈ ਲੇਖ ਪੁਰਾੜ। ਵਕਤ ਨ ਪਾਇਓ ਕਾਦੀ, ਆ ਜੇ ਲਿਖਣ ਲੇਖ ਕੁਰਾੜ। ਉੱਥੇ ਤਵਾਰ ਨਾ ਜੋਗੀ ਜਾਣਾ, ਰੁੱਤ ਬਾਹੂ ਨਾ ਕੋਈ। ਜਾ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣਾ ਸੋਈ। ਕਿਵ ਕਰੇ ਆਖਾ ਕਿਵਸਾ ਲਾਹੀ, ਕਿ ਵਰਣਿਕ ਵਿਜਾੜਾ। ਨਾਨਕ ਆਖਣ ਸਭ ਕੋ ਆਖਾ, ਇੱਕ ਦੂਜੇ ਸਿਆਣਾ ਵੱਡਾ ਸਾਹਿਬ ਵੱਡੀ ਨਾਈ। ਕੀਤਾ ਜਾ ਕਾ ਹੋਵੈ, ਨਾਨਕ ਜੀ ਕੋ ਆਪੂ ਜਾਣਾ। ਅੱਗਾ ਗਿਆ ਨਾ ਸੋ ਹੈ, ਪਾ ਤਾਲਾ ਪਾ ਤਾਲ ਲੱਖ। ਆਗਾ ਸਾ ਆਗਾ ਸੋੜ, ਕੋੜ ਕਭਾਲ ਥੱਕੇ ਵੇਦ ਕਹਿਣ ਕਬਾਤ। ਸਹਸ 18 ਕਹਿਣ ਤੇ ਵਾਸਲੂ, ਇੱਕ ਧਾਤ ਲਿਖਾ ਹੁਤਾ ਲਿਖਿਆ ਲਿਖਾ ਹੋ ਵਿਨਾਸ਼ ਹੋ। ਨਾਨਕ ਵੱਡਾ ਕੀ ਆਪੇ ਜਾਣਾ, ਆਪ ਸਾਲਾਹੀ ਸਾਲਾਹੇ। ਇਤੀ ਸੁਤ ਨ ਪਾਈਆ ਨਦੀਆਂ, ਅਤੇ ਵਾਹ ਪਵੈ ਸੰਬੰਧ ਜਾਣ, ਪਵੈ ਸੰਬੰਧ ਨਾ ਜਾਣੀਆ। ਸੰਬੰਧ ਸਾਹ ਸੁਲਤਾਨ, ਗ੍ਰਹ ਸੇਤੀ ਮਾਲ ਤੁਹਾਨੂੰ, ਕੀੜੀ ਤੋਲ ਨਾ ਹੋਵਣੀ। ਜੇ ਤੇ ਸਿਮਰ ਹੋ ਨਾ ਵਿਸਰਾਇ, ਅੰਤ ਨਾ ਸਿਪਤੀ ਕਹਿਣ ਨਾਂਤ, ਅੰਤ ਨਾ ਕਰਣਾ ਦੇਣ ਨਾਂਤ। ਅੰਤ ਨਾ ਵੇਖਣ ਚੁਣਨ ਅਨੰਤ, ਅੰਤ ਨੂੰ ਜਾਪੈ ਕਿਆ ਮਨਮੰਤ। ਅੰਤ ਨੂੰ ਜਾਪੈ ਕੀਤਾ ਆਕਾਰ, ਅੰਤ ਨੂੰ ਜਾਪੈ ਪਾਰਾਵਾਰ। ਅੰਤ ਕਾਰਨ ਕੀਤੀ ਬਿਲਾਹੀ, ਤਾਂ ਕਿ ਅੰਤ ਨੂੰ ਪਾਏ ਜਾਏ। ਇਹੋ ਅੰਤ ਨੂੰ ਜਾਣਾ ਕੋਈ, ਬਹੁਤ ਤੱਕ ਹੀ ਹੈ ਬਹੁਤ ਹੈ। ਵੱਡਾ ਸਭ ਉੱਚਾ ਥਾ, ਉੱਚੇ ਉੱਪਰ ਉੱਚਾ ਨਾ ਹੋ। ਇਹ ਬੜ ਉੱਚਾ ਹੋਵੈ ਕੋਈ, ਤੇ ਸੁੱਚੇ ਕੋ ਜਾਣੈ ਸੋਏ। ਜੇ ਬੜੇ ਆਪ ਜਾਣਾ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿੰਨਾ ਤੰਬਾਈ ਕੀਤੀ। ਮੰਗਾ ਜੋ ਅਪਾਰ ਕੀਤੇ, ਅਗਣਤ ਨਹੀਂ ਵਿਚਾਰ ਕੀਤੇ। ਖਾ ਟੁੱਟਾ ਬੇਕਾਰ ਕੀਤੇ, ਲੈ ਲੈ ਮੁਕਰ ਪਾਹੀ ਕੀਤੇ। ਮੂਰਖਾ ਹੀ ਖਾਹੀ ਕੀਤਿਆ, ਦੁੱਖ ਭੁੱਖ ਸਦ ਮਾਰ, ਇਹ ਪੇ ਦਾਤਰੀ ਦਾਤਾਰ। ਬੰਦ ਖਲਾਸੀ ਪਹਾੜਾ ਹੋਏ, ਹੋਰ ਆਖਣ ਸਕੈ ਕੋਏ। ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣਾ ਜੀਤੀ ਆ ਮੋਹ ਖਾਏ।
आपे जण आपे दे अखैसे पेके के जिसनु बख्शे सिपत सालाह। नानक पातशाह ही पातशाह अमल गुण उलवापार मुलवापारी मुल भंडार अमल आवह मुला जाहि मुल भाय मुला समाहि मुल धर मुल दीवाण मुल तल मुल प्रवाण मुल बख्शीस मुल निशाण मुल कर मुल प्रमाण। ਅਮੁੱਲਾ ਬੋਲੇ ਆਖਿਆ ਨਾ ਜਾਏ ਆਖਾ ਕ੍ਰਹਿਲ ਬਿਲਾਏ ਆਖੇ ਵੇਦ ਪਾਠ ਪੁਰਾਣ ਆਖੇ ਬੜੇ ਕ੍ਰਭ ਖਿਆਣ ਆਖੇ ਬ੍ਰਹਮੇ ਆਖੇ ਬਿੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸ਼ਰੇ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੋਰ ਨਾਲ ਮੁੰਜਣ ਸੇਵ ਕੀਤੇ ਆਖੇ ਆਖਣ ਪਾਹੀ ਕੀਤੀ ਕਹਿ ਕਹਿ ਉੱਠੜ ਜਾਹੇ ਤੇ ਕੀਤੇ ਹੋਰ ਕਹੀ ਤਾਂ ਆਖਣ ਸ ਕਹਿ ਕੇ ਜੇਬੜ ਭਾਵੈ ਤੇਬੜ ਹੋਏ ਨਾਨਕ ਜਾਣਾ ਸਾਚਾ ਸੋਏ। ਜੇ ਕੋ ਆਖੇ ਬੋਲ ਵਿਗਾੜੂ ਤਲ ਕੇ ਅਸਰ ਗਾਵਾ ਰਾਗਾ ਵਾੜੂ ਸੋ ਦਰ ਕੇ ਹਾਸੋ ਘਰ ਕੇ ਹਾਜਤ ਬੈਸਰਬ ਸੰਭਾਲੇ ਵਾਜੇ ਨਾਦ ਅਨੇਕਾ ਸੰਖਾ ਕੀਤੀ ਬਾਵਣ ਹਾਰੇ ਕੀਤੀ ਰਾਗ ਭਰੀ ਸਿਉ ਕਹਿਣ ਕੀਤੀ ਗਾਵਣ ਹਾਰੀ ਗਾਵੈ ਹੈ ਤੁਹਨੋ ਪਾਵਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੀ ਗਾਵੈ ਹੈ ਚਿੱਤ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਰਮੀ ਚਾਰੇ ਗਾਵੈ ਹਿੰਦ ਅੰਦਾਸਨ ਬੈਠੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਸ ਬਾਰੇ ਗਾਵੈ ਹਿੰਦ ਅੰਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਣ ਪੰਡਿਤ ਪੜ੍ਹਨ ਰੱਖੀ ਸਿਰ ਯੁਗ ਯੁਗ ਵੇਦਾਂ ਨਾਲੇ ਗਾਵੈ ਮੋਹਣੀ ਅਮਨ ਮੋਹਣ ਸੁਰਗਾ ਮਤ ਪਿਆਲੇ ਗਾਵਣ ਨਤਨੋ ਪਾਈ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੈ ਜੋਧ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਨੋ ਗਾਵੈ ਜੋਤ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨ ਆਵ ਨਾਨਕ ਆਵਿਚਾਰੇ ਸੋਈ ਸੋਈ ਸਦਾਸ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਉਸੀ ਜਨ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨੂੰ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਾਗ ਜੀਤ ਆਦੇਸ਼ ਤਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ਼ ਭੁਗਤ ਗਿਆਨ ਦਾ ਭੰਡਾਰਨ ਖੜਕੜ ਵਾਜੇ ਨਾਦ ਆਪਣਾਤ ਨਾਥੀ ਸਭ ਜਾ ਕੇ ਰਹਿਤ ਸਿੱਧ ਪ੍ਰਸਾਦ ਸੰਯੋਗ ਵਿਯੋਗ ਦੇ ਕਾਰ ਚਲਾ ਵਹਿ ਲਿਖੇ ਆਵੈ ਭਾਗ ਆਦੇਸ਼ ਤਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸੁ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾੜ ਜਿਤ ਭਾਵੈ ਤਵੈ ਚਲਾਵੈ ਜਿਵ ਹੋਵੈ ਪ੍ਰਵਾਣ ਉਹ ਵੇਖੈ ਉਹਨਾਂ ਨਦਰ ਨਿਆਵੈ ਬਹੁਤਾ ਇਹ ਵਿਡਾੜੋ ਆਦੇਸ਼ ਤਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸੁ ਅਸਲ ਲੋਇ ਲੋਇ ਭੰਡਾਰੂ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰੂ ਨਾਨਕ ਸੱਚੀ ਕੀ ਸਾਚੀ ਕਾਰ ਆਦੇਸ਼ ਤਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸੁ ਇੱਕ ਦੂਜੀ ਬੋ ਲੱਖ ਹੋਏ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਇੱਕ ਨਾਮ ਜਗਦੀਸ਼ ਏ ਤਰਾਹ ਪਤ ਪਵੜੀਆ ਚੜੀਆ ਹੋਏ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਆਖਣ ਜੋੜ ਚੁੱਪੈ ਹੈ ਨਹ ਜੋਰ ਜੋਰ ਨ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਬਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟਾ ਸੰਸਾਰ ਜਿਤ ਹੱਸ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਾਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕਾ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਤੈ ਸੋਹਨ ਪੰਜ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਾਵਣ ਪਾਣੀ ਵੈਸੰਤਰ ਕੀਤੇ ਕਾਨ ਮਹੇਸ਼ ਕੀਤੇ ਭਵੇਂ ਘਾਟ ਘੜੀਆ ਰੂਪ ਰੰਗ ਕੇ ਵੇਸ ਕੀਤੀ ਆ ਕਰਮ ਭੂਮੀ ਮਿਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ
ਕਿਤੇ ਸਿੱਧ ਬਦਨਾਥ, ਕਿਤੇ ਕਿਤੇ ਦੇਵੀ ਬੇਸੋ, ਕਿਤੇ ਦੇਵਦਾਨਮਨ, ਕਿਤੇ ਕਿਤੇ ਰਤਨ ਸਮੰਦੋ, ਕਿਤੇ ਅਖਾਣੀ, ਕਿਤੇ ਬਾਣੀ, ਕਿਤੇ ਪਾਤ ਨਰਿੰਦੋ, ਕਿਤੇ ਅਸੁਰਤੀ ਸੇਵਕ, ਕਿਤੇ ਨਾਨਕ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਰਾਦ ਬਨੋਦ ਕੋਡ ਆਨੰਦ ਸਰਮਕਣ ਕੀ ਬਾਣੀ ਰੂਪ ਤੈ ਘਾਟ ਘੜੀਐ ਬਾਹਤ ਅਨੂਪ ਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿੱਛਾ ਪਛਤਾਈ ਤੈ ਘੜੀਐ ਸੁਰਤ ਮਤ ਮਨ ਬੁੱਧੋ ਤੈ ਘੜੀਐ ਸਰਸਦਾ ਕੀ ਸੁਧੋ ਕਰਮ ਖੰਡ ਕੀ ਬਾਣੀ ਜੋਰ ਤੈ ਹੋਰ ਨਾ ਕੋਈ ਹੋਰ ਤੈ ਜੋਧ ਮਹਾਂਬਲ ਸੁਰ ਤਿੰਨ ਮਹਿਰਾਮ ਰਹਿਆ ਭਰਪੂਰ ਤੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪਨਖਤ ਨੇ ਜਾਹੇ ਨਾ ਉਹ ਮਰਨ ਠਾਗੇ ਜਾਹੇ ਜਿਨ ਕਾ ਰਾਮ ਸਹਿਮਨ ਮਾਹੇ ਤਿਥੈ ਭਗਤ ਵਸੈ ਕੇ ਲੋਕ ਰਹਿ ਅਨੰਦ ਸਚਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੀ ਕਹਿ ਨਦ ਨਿਹਾਲ ਤਿਥੈ ਖੰਡ ਮੰਡਲ ਬ੍ਰਭੰਡ ਜੇ ਕੋ ਕਥਾ ਤਾਇ ਅੰਤ ਨ ਅੰਤ ਤਿਥੈ ਲੋ ਅਲੋ ਆਕਾਰ ਜਿਵ ਜਿ ਹੁਕਮ ਤਿਵਤ ਵਿਕਾਰ ਵਿਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰੂ ਜਾਤੁ ਪਹਾਰਾ ਧੀਰ ਸੁਨਿਆਰ ਅਹਰਨ ਮਤ ਵੀਰ ਹਥਿਆਰ ਪਹਕਲ ਅਗਨ ਤਪਤਾਉ ਭਾਂਡਾ ਭਾਉ ਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਾਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤੇ ਦਿਵਸ ਰਾਤ ਦੁਇਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ

ਆਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਾ ਪ੍ਰਸਾਦ ਚੱਕਰ ਚੇਹਿ ਨਰ ਬਰਨ ਜਾਤ ਅਰਪਾਤ ਨਹਿ ਜਿਹ ਰੂਪ ਰੰਗ ਅੜੇ ਭੇਕੋ ਕਹਿਣ ਸਿਖਤ ਕੇਹ ਅਚਲ ਮੂਲ ਤਨ ਭਾਵ ਪ੍ਰਕਾਸ਼ ਮਿਤੋਜ ਕਹਿ ਜੈ ਕੋਟਿੰਦਰ ਨਰਾਣ ਸਾਹਿ ਸਾਹਣ ਗਣ ਜੈ ਤ੍ਰਿਭਾਵ ਨਹਿ ਸੁਰ ਨਰ ਸੁਰ ਨੇਤ ਨੇਤ ਬਣ ਤ੍ਰਿਣ ਕਹਿ ਤੂ ਤਪ ਸਰਬਨਾਮ ਕਥਾ ਕਵਨ ਕਰਮ ਨਾਮ ਵਰਣ ਸਮਤ ਭੁਜੰਗ ਪ੍ਰਿਆਤ ਛੰਦ ਨਮਸਤਵੰ ਅਕਾਲੀ ਨਮਸਤਵੰ ਕਿਰਪਾਲੀ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਇ ਨਮਸਤੰਗ ਜਾਈ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮ ਨਮਸਤੰਗ ਧਰਮ ਨਮਸਤੰਗ ਨਾਮ ਨਮਸਤੰਗ ਧਾਮ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਟਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸਵੇਕੈ ਨਮਸਤੰਗ ਨੇਕੈ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਕਰਮੇ ਨਮਸਤੰਗ ਭਰਮੇ ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਪੇਸ਼ੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਭਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੀ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਜਲਾਸਰੇ ਨਮਸਤੰਗ ਜਾਤੀ ਨਮਸਤੰਗ ਪਾਤੀ ਨਮਸਤੰਗ ਮਦਬੇ ਨਮਸਤੇਦੀ ਸਿੰਘ ਦੇਸੀ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਬਾਮੇ ਨਮੋ ਸਰਬਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬਕਾਲੇ ਨਮੋ ਸਰਬਾਲੇ ਨਮਸਤੀ ਵੈ ਨਮਸਤੰਗ ਭੇ ਵੈ ਨਮਸਤੰਗ ਜਨਮੇ ਨਮਸਤੰਗ ਸੁਬਨਵੇਂ ਨਮੋ ਸਰਬ ਗਾਉਣੇ ਨਮ ਸਰ ਭਾਉਣੇ ਨਮ ਸਰਬ ਰੰਗੇ ਨਮੋ ਸਰਬ ਗਾਉਣੇ ਨਮ ਸਰ ਭਾਉਣੇ ਨਮ ਸਰਬ ਰੰਗੇ ਨਮ ਸਰ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਅਭਰਣੇ ਨਮਸਤੰਗ ਅਭਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਬ ਧੰਦੇ ਨਮੋਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਾਸਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖ ਨਮੋ ਸਰਬ ਭੋਖ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਾ ਪ੍ਰਸਾਦ ਅਰੂਪ ਹੈ ਅਨੂਪ ਹੈ ਜੂ ਹੈ ਭੂ ਹੈ ਲੇਖਾ ਪੇਖਾ ਨਾਮ ਹੈ ਕਾਮ ਹੈ ਤੇ ਹੈ ਭੇ ਹੈ ਜੀਤ ਹੈ ਪੀਤ ਹੈ ਤ੍ਰਿਮਾਨ ਹੈ ਨਦਹਨ ਹੈ ਤਿਰ ਵਰਗ ਹੈ ਸਰਗ ਹੈ ਨੀਲ ਹੈ ਨਾਦੇ ਹੈ ਜੀ ਹੈ ਜਾਦੇ ਹੈ ਜਨਮ ਹੈ ਬਰਣੇ ਭੂਤਿਆਂ ਭਰਣੇ ਗੰਜ ਹੈ ਭਾਂਜਿਆਂ ਝੂਜਿਆਂ ਝਾਂਜਿਆਂ ਅਮੀਕਾਰ ਭੀਖਾ ਧੰਦ ਹੈ ਬੰਦ ਹੈ ਨਿਰਬੂਜਿਆਂ ਸੂਜਿਆਂ ਕਾਲੇ ਜਲ ਲਾਹ ਹੈ ਜਾਹ ਅਨੰਤ ਹੈ ਮਹੰਤ ਹੈ ਅਲੀ ਕਹਿ ਨਸਰੀ ਕਹਿ ਨਿਰਲੰਬ ਹੈ ਸਮ ਹੈ ਗਮ ਹੈ ਜਮ ਹੈ ਅਭੂਤਿਆਂ ਛੂਤਿਆਂ ਲੋਕੈ ਸੁਕੈ ਅਕਰਮ ਭਰਮੈ ਜੀਤਿਆਂ ਪੀਤਿਆਂ ਵਾਹ ਹੈ ਗਾਹ ਹੈ ਮਾਨ ਹੈ ਨਿਧਾਨ ਅਨੇਕ ਹੈ ਪਰ ਏਕ ਹੈ ਭੁਜੰਗ ਪ੍ਰਿਆਤ ਛੰਦ ਹੈ ਨਵੋ ਸਰਬ ਮਾਨੇ ਸਮਸਤੀ ਨੂੰ ਧਾਨੇ ਨਮੋ ਦੇ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੀ ਨਮੋ ਸਰਪਾਲੇ ਨਮੋ ਸਰਬ ਗਾਉਣੇ ਨਮ ਸਰਭਾਉਣੇ ਅਨੰਗੀ ਅਨਾਥੇ ਨਸੰਗੀਤ ਮਾਥੇ ਨਮ ਭਾਨ ਭਾਨੀ ਨਮ ਮਨ ਮਾਨੇ ਨਮ ਚੰਦਰ ਚੰਦਰ ਨਮ ਭਾਨ ਭਾਨੀ ਨਮ ਗੀਤ ਗੀਤੇ ਨਮ ਤਨ ਤਨੇ ਨਮੋ ਨਿਰਤ ਨਿਰਤੇ ਨਮ ਨਾਦ ਨਾਦਿ ਨਮ ਭਾਨ ਭਾਨੀ ਨਮ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਥੇ ਸਮਸਤੀ ਵਿਭੂਤੇ ਕਲੰਕ ਅੰਗ ਬਿਨਾਂ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬਿਰਧੇ ਨਮੋ ਸ਼ਸਤਰ ਪਾਣੀ ਨਮੋ ਅਸਤਰ ਮਾਣੀ ਨਮੋ ਪਰਮ ਗਿਆਤਾ ਨਮ ਲੁਕਮਾਤਾ ਅਪੇਖੀ ਅਪੇਖੀ ਭਰਮੀ ਭੋਗੀ ਭੁਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੀ ਕਰੂਰ ਕਰਮੇ ਨਮ ਪ੍ਰੇਤ ਪ੍ਰੇਤ ਦੇਵੇ ਸੋ ਧਰਮੇ ਨਮ ਰੋਗ ਹਰਤਾ ਨਮ ਰਾਗ ਰੂਪੇ ਨਮ ਸਾਹ ਸਾਹ ਨਮ ਭੂ ਭੂਪੇ ਨਮੋ ਦਾਨ ਦਾਨੇ ਨਮ ਮਾਨ ਮਾਨੀ ਨਮ ਰੋਗ ਰੋਗੀ ਨਮਸਤੰਗ ਇਸ਼ਨਾਨ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸਚਦਾਨੰਦ ਸਰਵੰਗ ਪ੍ਰਣਾਸੀ ਅਨੂਪੇ ਅਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੋਧ ਦਾ ਬਿਲ ਕਰਤਾ ਅਦੋ ਅਰਧ ਅਰਧੰਗ ਅਗੰਗ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪੁਰਸ ਪਾਲੰ ਸਦਾ ਸਰਬਦਾ ਸਦਾਤਾ ਦਿਆਲੰ ਅਛੇਦੀ ਅਭੇਦੀ ਅਨਾਮੰ ਕਾਮੰ ਸਮਸਤ ਉਪਰਾਜੀ ਸਮਸਤ ਸਤਾਵੰ
तेरा जोर चाचरी छंद जले हैं थले हैं पीता पिय प्रभु है जू हाँ दिशा पेसा कुछ प्रयात छंद अगादी आबादी आनंदी स्वरूपे नमसर माने समस्त निधाने नमस्तवंग नाथे नमस्तवंग परमाथे नमस्तवंग गंजे नमस्तवंग भंजे नमस्तवंग काले नमस्तवंग पाले नमो सर्वदेशे नमो सर्वपेशे नमो राज राजे नमो साज साज नमो साह साह नमो माह माहे नमो गीत गीते नमो प्रीत प्रीते नमो रोक रोके नमो शोक शोके नमो सर्वजोगे नमो सर्वभोगे नमो सर्वरोगे नमो सर्वभोगे नमो सर्वजीतंग नमो सर्वपीतंग नमो सर्वज्ञानंग नमो परमतानंग नमो सर्वमंत्रंग नमो सर्वदृशंग नमो सर्वकृष्णंग नमो सर्व नमो सर्वमंत्र नमो सर्वजंत्र नमो सर्वदृशंग नमो सर्वकृष्ण नमो सर्वरंगे त्रिभंगी अनंगे नमो जीव जीवंग नमो बीज बीजे अखिजे अभिजे समसंग प्रसजय कृपालंग स्वरूपे कुकर्म प्रणासी सदा सर्वदा हृदय सिद्ध निवासी चरपण छंद प्रसाद अमृत कर्मे अमृत धर्मे अखल जोगी अचल भोगे अचल राजे अटल साजे अखल सर्वंगल कर्म सर्वंग दाता सर्वंग ज्ञाता सर्वंग पाने सर्वंग माने सर्वंग प्राणंग सर्वंग त्राणंग सर्वंग भुक्ता सर्वंग युक्ता सर्वंग देवंग सर्वंग पेवंग सर्वंग काले सर्वंग पाले रूअल छंद प्रसाद आद रूप अनाद मूर्त जौन पुरख पारू सर्व मान त्रमान देव पेवाद उदारू सर्व पालक सर्व कालक सर्व को पुन काल जत्र तत्र बिराजे ही अवधूत रूप निसाल नाम ठाम न जात जा कर रूप रंग न रेख आदि पुरख आदान मूर्ता जौन आदि असेख देश और न पह जा कर रूप रेख न राग जत्र तत्र दिशा विशा हो फल और राग नाम काम विहीन पेख तम न जाय सर मन सर्वत्र मन सदा मन ताहे एक मूर्त अनेक दर्शन की रूप अनेक खेल खेल अखेल खेलन अंत को फिर एक दे पेव न जान ही जे भेद और कतेबो रूप रंग न जात पासो जान ही कह जेबो तात मात न जात जाकर जन्म वरण विहीन चक्कर बकर फिर चतर चक मान ही पुरतीन लोक चौदह के विखय जग जापे जह जाप आद देव अनाद मूर्त थाप सब जे थाप परम रूप अपनीत मूर्त पूर्ण पुरख पाद सर्व सर्व चम पवगरण भंजन हार कालहीन कला संयुक्त काल पुरख देश धर्म धाम सो परम रात पूतलक भेस अंग राग नरंग जा कह जात पात नाम गर्भ गंजन दुष्ट भंजन मुक्त दायक काम आप रूप अमीक अनवस्थित एक पुरख अवधूत गर्भ गंजन सर्वभंजन याद रूपा सूत अंग हीन अभंगनात्मिक पुरख पार सर्व लायक सर्व काय सर्व को प्रत पार सर्वगंता सर्वहंता सर्वतन भेख सर्वशास्त्र न जान सर्वशास्त्र न जान ही जेह रूप रंग अरेख परम वेद पुराण जक है नित भगत नित कोट सिमरत प्राण शास्त्र न आवे वह चित माधु पारु छंद प्रसाद गुण गण उदार महिमा पार आसन भंग पानांगन भाव प्रकाश निस दिन

අනපුත අංග අබ පහඟ ගත මෙත පාඩු ගොනු ගනු දර මොන ගන් ප්‍රනාමන පැහනකාම අත දත ප්‍රචන්ඩ මතිගත කණ්ඩ අලිස්සාහ කරම අධ්‍රස්ථාත්‍ර මස්‍රබා පරනා ඩෑ අන්ඩන බඩය. චාත්‍රී චන්දත ප්‍රසාද ගෝබින්ද මකන්දේ උදාරී පාරේ හරියං කරියංග නාමය කමේ පුජං ප්‍රයත් ඡන්ද චතර චක්‍ර කර්තා චතර චක්‍ර හර්තං චතර චක්‍ර දානේ චතර චක්‍ර ජානේ චතර චක්‍ර වර්ති චතර චක්‍ර පර්ති චතර චක්‍ර පාලේ චතර චක්‍ර කාලේ චතර චක්‍ර පාසේ චතර චක්‍ර වාසේ චතර චක්‍ර මානේ චතර චක්‍ර දානේ චාත්‍රී ඡන්ද න සතර න මිත්‍ර න පරමං න පිතර න කර්මං න කාය ජන්මං අජායේ න චතර න මිත්‍රය පරය පවිත්‍රය ප්‍රතිස අදිස අදෘස අකෘසය භගවති ඡන්ද ප්‍රසාද කාථ තේ කේ ආචජ දිසයි කේ ආපජ පිසයි කේ ආගන් කර්ම කේ අපංජ පරමයි කේ අපජ ලෝක කේ අදත් සෝක කේ අවදූත වරණයි කේ විභූත කරණයි කේ රාජන් ප්‍රභාහි කේ ත්‍රමං තුජහෙ ਕੇ ਆਦਿਤ ਸੋਖਿਆ ਕੇ ਅਵਧੂਤ ਵਰਣਾ ਕੇ ਅਵਭੂਤ ਵਰਣਾ ਕੇ ਵਿਭੂਤ ਕਰਨਾ ਕੇ ਰਾਜਨ ਪ੍ਰਭਾ ਕੇ ਤ੍ਰਮੁਕਤ ਜਾਹੇ ਕੇ ਅਸੋਕ ਵਰਣਾ ਕੇ ਸਰਬਾ ਪਰਣਾ ਕੇ ਜਗਤੰ ਕ੍ਰਿਤੀਆਂ ਕੇ ਛਤਰੰ ਛਤਰੀਆਂ ਕੇ ਬ੍ਰਹਮੰ ਸਰੂਪੈ ਕੇ ਅਨੁਪਹ ਅਨੁਪੈ ਕੇ ਆਦਿ ਅਦੇਵੈ ਕੇ ਆਪ ਅਪੇਵੈ ਕੇ ਚਤਰੰਗ ਬਿਹੀਨੈ ਕੇ ਏਕ ਅਧੀਨੈ ਕੇ ਰੋਜੀ ਰਜਾ ਕੈ ਰਹੀਮਾ ਰਿਹਾ ਕਹਿ ਕੇ ਪਾਕ ਬਿਆ ਬਿਆ ਕੇ ਗੈਬਲ ਗੈਬ ਹੈ ਕੇ ਅਫਲ ਗੁਨਾਹ ਹੈ ਕੇ ਸਾਹਨ ਸਾਹ ਹੈ ਕੇ ਕਾਰਨ ਕੁਣਿੰਦ ਹੈ ਕੇ ਰੋਜੀ ਦੇਹੰਦ ਹੈ ਕੇ ਰਾਜ ਕਰੀਮ ਹੈ ਕੇ ਕਰਮ ਕਰੀਮ ਹੈ ਕੇ ਸਰਬੰਗ ਕਲੀ ਹੈ ਕੇ ਸਰਬੰਗ ਦਲੀ ਹੈ ਕੇ ਸਰਬਤਰ ਮਾਨੇ ਕੇ ਸਰਬਤਰ ਦਾਨੇ ਕੇ ਸਰਬਤਰ ਗੌਨੇ ਕੇ ਸਰਬਤਰ ਪਹੁਨੇ ਕੇ ਸਰਬਤਰ ਦਿਸਾ ਕੇ ਸਰਬਤਰ ਪੇਸਾ ਕੇ ਸਰਬਤਰ ਰਾਜਾ ਕੇ ਸਰਬਤਰ ਸਾਜੈ ਕੇ ਸਰਬਤਰ ਦੀਨਾ ਕੇ ਸਰਬਤਰ ਲੀਨਾ ਕੇ ਸਰਬਤਰ ਜਾਹੋ ਕੇ ਸਰਬਤਰ ਭਾਹੋ ਕੇ ਸਰਬਤਰ ਦਿਸਾ ਕੇ ਸਰਬਤਰ ਭੇਸਾ ਕੇ ਸਰਬਤਰ ਕਾਲਾ ਕੇ ਸਰਬਤਰ ਪਾਲਾ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜਾ ਕੇ ਸਰਬਤਰ ਰਾਜਾ ਕੇ ਸਰਬਤਰ ਸੁੱਖ ਹੈ ਕੇ ਸਰਬਤਰ ਭੁੱਖ ਹੈ ਕੇ ਸਰਬਤਰ ਤ੍ਰਾਣਾ ਕੇ ਸਰਬਤਰ ਪ੍ਰਾਣਾ ਕੇ ਸਰਬਤਰ ਦਿਸਾ ਕੇ ਸਰਬਤਰ ਭੇਸਾ ਕੇ ਸਰਬਤਰ ਮਾਨੇ ਸਦੈਵ ਪ੍ਰਧਾਨੇ ਕੇ ਸਰਬਤਰ ਜਾਪਿਆ ਕੇ ਸਰਬਤਰ ਥਾਪਿਆ ਕੇ ਸਰਬਤਰ ਭਾਨ ਕੇ ਸਰਬਤਰ ਮਨ ਕੇ ਸਰਬਤਰ ਇੰਦਰਾ ਕੇ ਸਰਬਤਰ ਚੰਦਰਾ ਕੇ ਸਰਬੰ ਕਲੀਮੈ ਕੇ ਪਰਮੰ ਅਫੀਮੈ ਕੇ ਆਕਲ ਉਲਾਮੈ ਕੇ ਸਾਹਿਬ ਕਲਾਮੈ ਕੇ ਹੁਸਨ ਵਜੂ ਹੈ ਤਮਾਮ ਰਜੂ ਹੈ ਹਮੇਸ਼ਰ ਸਲਾਮੈ ਸਲੀ ਖਤਮ ਦਾਮੈ ਗਰੀਬਲ ਸਕਸਤਾ ਗਰੀਬਲ ਪ੍ਰਸਤਾ ਬਲੰਦਲ ਮਕਾਨਾ ਜਿਮਿਨ ਜਮਾਨਾ ਤਮਜਲ ਤਮਾਮੈ ਰੁਜਨ ਲਧਾਨਾ ਹਾਈਪੁਰ ਜੀਮੈ ਰਜਾ ਕਿਚਕੀਨਾ ਅਨੇਕ ਤਰੰਗ ਹੈ ਭੇਦ ਭੰਗ ਹੈ ਜੀਜਲ ਨਵਾਜੈ ਗਰੀਮੁਖ ਰਾਜ ਹੈ ਗਨੀ ਮੁਲਕ ਰਾਜ ਹੈ ਨਿਰਕਤ ਸਰੂਪੈ ਤ੍ਰਿਮੁਕਤ ਵਿਭੂਤੈ ਪ੍ਰਭੁਗਤ ਪ੍ਰਭਾ ਹੈ ਸੁਜੁਗਤ ਸਦਾ ਹੈ ਸਦੈਵ ਸਰੂਪੈ ਭੇਦੀ ਅਨੁਪੈ ਸਮਸਤ ਉਪਰਾਜ ਸਦਾ ਸਰਬ ਸਾਜ ਹੈ ਸਮਸਤ ਸਲਾਮੈ ਸਦੈਵਲ ਕਾਮਨ ਨਿਰਬਾਦ ਸੂਪੈ ਗਾਧ ਹਨੂਪੈ ਓ ਅੰਗ ਆਦਿ ਰੂਪੈ ਨਾਸੂਪੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗ ਤ੍ਰਿਬਾਧੇ ਅਗੰਜੇ ਅਗਾਧੇ ਸੁਭੰਗ ਸੁਰਭਾਗੇ ਸੁਸਰਭਾ ਉਰੜਾਗੇ ਤ੍ਰਿਭੁਗਤ ਸਰੂਪ ਹੈ ਛੇ ਜਿਹ ਛੂਤ ਹੈ ਕਿ ਨਰਕ ਪ੍ਰਣਾਸ ਹੈ ਪ੍ਰਤੀਕ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰਗ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਜਵਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ।

ਨਿਤ ਹੈ ਜਾਤ ਹੈ ਜਦ ਹੈ ਚਰਪੜ ਛੰਦ ਤੈ ਪ੍ਰਸਾਦ ਸਰਬੰਹੰਤਾ ਸਰਬੰਗੰਤਾ ਸਰਬੰ ਖਿਆਤਾ ਸਰਬੰਗਿਆਤਾ ਸਰਬੰਹਰਤਾ ਸਰਬੰਕਰਤਾ ਸਰਬੰਪੁਰਾਨੰਗ ਸਰਬੰਕੰਤ ਪੁਰਾਨੰਗ ਸਰਬੰਪੁਰਾਨੰਗ ਸਰਬੰਤ੍ਰਾਨੰਗ ਸਰਬੰਕਰਮੰਗ ਸਰਬੰਧਰਮੰਗ ਸਰਬੰਯੁਕਤਾ ਸਰਬੰਮੁਕਤਾ ਰਿਸ਼ਾਵਲ ਛੰਦ ਤੈ ਪ੍ਰਸਾਦ ਨਮੋ ਨਰਕਨਾਸੀ ਸਦਾ ਪ੍ਰਕਾਸ਼ੇ ਅਣੰਗੰ ਸਰੂਪੇ ਅਭੰਗੰ ਵਿਭੂਤੀ ਪ੍ਰਮਾਤਮ ਪ੍ਰਮਾਤੀ ਸਦਾ ਸਰਬ ਸਾਥੀ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੋਤਰੈ ਨ ਪੁੱਤਰੈ ਨ ਸਤਰੈ ਨ ਮਿੱਤਰੈ ਨ ਤਾਤੈ ਨ ਮਾਤੈ ਨ ਜਾਤੈ ਨ ਪਾਤੈ ਨ ਸਾਕੰ ਸਰੀਕੈ ਹਮਿਤੋ ਹਮੀਕੈ ਸਦੈਵੰ ਪ੍ਰਭ ਅਜੈ ਹੈ ਅਜਾ ਹੈ ਭਗਵਤੀ ਛੰਦ ਤਪ ਪ੍ਰਸਾਦ ਕਥ ਤੇ ਭਗਵਤੀ ਛੰਦ ਤੈ ਪ੍ਰਸਾਦ ਕੇ ਜਾਹਰ ਜਹੂਰ ਹੈ ਕਿ ਹਾਜ਼ਰ ਹਜੂਰ ਹੈ ਮੇਸੁਰ ਸਲਾਮੈ ਸਮਸਤ ਸਲਾਮੈ ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜੂਰ ਹੈ ਮੇਸੁਰ ਸਲਾਮੈ ਸਮਸਤ ਕਲਾਮੈ ਕਿ ਸਾਹਿਬ ਦਿਮਾਗ ਹੈ ਕਿ ਹੁਸਨ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜਕ ਰਹੀਮ ਹੈ ਕਿ ਰੋਜੀ ਦੇਹੰਦ ਹੈ ਕਿ ਰਾਜਕ ਰਹਿੰਦ ਹੈ ਕਰੀ ਮੁਲ ਕਮਾਲ ਹੈ ਕੇ ਹੁਸਨਲ ਜਮਾਲ ਹੈ ਗਨੀ ਬਲ ਖਰਾਜ ਹੈ ਹਰੀ ਗਰੀਬਲ ਨਿਵਾਜ ਹੈ ਹਰੀ ਫਲ ਸਿਕਨ ਹੈ ਹਰਾਸਲ ਪਿਕਨ ਹੈ ਕਲੰਕ ਪ੍ਰਣਾਸ ਹੈ ਸਮਸਤ ਨਿਵਾਸ ਹੈ ਅਗੰਜਲ ਗਨੀ ਮੈਂ ਰਜਾਇਕ ਹੀ ਮੈਂ ਸਮਸਤ ਜਬਾ ਹੈ ਕਿ ਸਾਹਿਬ ਕਰਾ ਹੈ ਕਿ ਨਰਕ ਪ੍ਰਣਾਸ ਹੈ ਬਸਤ ਨਿਵਾਸ ਹੈ ਕਿ ਸਰਬਲ ਗਵਨ ਹੈ ਹਮੇ ਸਲ ਰਵਨ ਹੈ ਤਮਾ ਮਲਤ ਜੀ ਮਹ ਸਮਸਤਲ ਅਜੀਜ ਹੈ ਪਰਮ ਪਰਮੀਸ ਸਮਸਤਲ ਦੀ ਸੈ ਅਦੀਸਲ ਲੇਖਾ ਮੇਸਲ ਭੇਖਾ ਹੈ ਜਿਮਨ ਜਮਾਹ ਅਮਿਕਲ ਬਾਹ ਕਰਿਮਲ ਕਮਾਲ ਹੈ ਕਿ ਜੋ ਰਤ ਜਮਾਲ ਹੈ ਕਿ ਅਚਲਿੰਗ ਸਰੂਪ ਹੈ ਕਿ ਮਿੱਤੋ ਵਿਭੂਤ ਹੈ ਕਿ ਮਿੱਤੋ ਪਸਾਹੇ ਕਿ ਮਿੱਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਅਚਲੰਗ ਪ੍ਰਕਾਸ਼ ਹੈ ਕਿ ਮਿੱਤੋ ਸਬਸ ਕਿ ਅਜਬ ਸਰੂਪ ਕਿ ਮਿੱਤੋ ਵਿਭੂਤ ਹੈ ਕਿ ਮਿੱਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰਗ ਅਨੰਗ ਹੈ ਕਿ ਮਿੱਤੋ ਭੰਗ ਹੈ ਮਦ ਭਾਰ ਛੰਦ ਤੈ ਪ੍ਰਸਾਦ ਮੌਨ ਮਨ ਪ੍ਰਣਾਮ ਗੌਨ ਗਨ ਮਦਾਮ ਅਰਬਰ ਅਗੰਜ ਹਰ ਨਰ ਪ੍ਰਭੰਜ ਅਨਗਰ ਪ੍ਰਣਾਮ

ਮੌਨ ਜਲ ਥਲ ਮਦਾਮ ਅਣਛ ਜੰਗ ਆਸਨ ਭੰਗ ਉਪਮਾ ਪਰ ਗਤ ਮਿਤ ਉਦਾਰ ਜਲ ਥਲ ਅਮੰਡ ਦਿਸ ਵਿਸ ਬੇਅੰਤ ਜਲ ਥਲ ਅਮੰਡ ਦਿਸ ਵਿਸ ਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨਪਹੁਨਾਸ ਧ੍ਰਿਤ ਧਰ ਤੁਰਾਸ ਆਜਨ ਬਾਹੁ ਇਕਸ ਦਾਹੁ ਓਅੰਕਾਰ ਆਦ ਕਥਨੀ ਅਨਾਦ ਖਲ ਖਣ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਣ ਛਿਜ ਗਾਤ ਅਜ ਜਨਮ ਬਾਤ ਅਣ ਝੰਜ ਗਾਤ ਅਰਣ ਅੰਜ ਬਾਤ ਅਣ ਟੁੱਟ ਪੁੰਡ ਹਰ ਅਣ ਠੱਟ ਉਪਾਰ ਆਡੀਟ ਧਰਮ ਅਤ ਢੀਟ ਕਰ ਮਨ ਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤੈ ਪ੍ਰਸਾਦ ਕਰਣਾਲਯ ਹੈ ਅਰ ਕਾਲਯ ਹੈ ਖਲ ਖੰਡਨ ਹੈ ਮਹਿ ਮੰਡਨ ਹੈ ਜਗਤੀਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਅਬਾਰਨ ਹੈ ਤ੍ਰਿਤ ਕੀ ਧਰਨ ਹੈ ਜਗ ਕੀ ਕਰਨ ਹੈ ਮਨ ਮਨ ਹੈ ਜਗ ਜਨ ਹੈ ਸਰਬੰ ਭਰ ਹੈ ਸਰਬੰ ਕਰ ਹੈ ਸਰਬ ਪਾਸ ਹੈ ਸਰਬ ਨਾਸ ਹੈ ਕਰਣਾ ਕਰ ਹੈ ਬੇਸੋ ਪਰ ਹੈ ਸਰਬੇਸ਼ਵਰ ਹੈ ਜਗਤੀਸ਼ਵਰ ਹੈ ਬ੍ਰਹਿਮੰਡਸ ਹੈ ਖਲ ਖੰਡਸ ਹੈ ਪਾਰਤੀ ਪਰ ਹੈ ਕਰਣਾ ਕਰ ਹੈ ਜਪਾ ਜਪ ਹੈ ਥਪ ਥਪ ਹੈ ਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਅੰਮ੍ਰਿਤਾ ਅੰਮ੍ਰਿਤ ਹੈ ਕਰਣਾ ਕ੍ਰਿਤ ਹੈ ਕ੍ਰਿਤਾ ਕ੍ਰਿਤ ਹੈ ਧਰਣੀ ਧ੍ਰਿਤ ਹੈ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਕ੍ਰਿਤਾ ਕ੍ਰਿਤ ਅੰਮ੍ਰਿਤ ਅੰਮ੍ਰਿਤ ਹੈ ਅਜਬਾ ਕ੍ਰਿਤ ਅੰਮ੍ਰਿਤ ਅੰਮ੍ਰਿਤ ਹੈ ਨਰ ਨਾਇਕ ਹੈ ਖਲ ਕਾਇਕ ਹੈ ਬੇਸਵੰ ਪਰ ਹੈ ਕਰੁਣਾਲਯ ਹੈ ਨਰਪ ਨਾਇਕ ਹੈ ਸਰਪਾਇਕ ਹੈ ਭਾਉ ਭੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬ ਆਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰ ਪ੍ਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜ ਨਮੋ ਬ੍ਰਿੰਦ ਬ੍ਰਿੰਦ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਤਾਮ ਸਿੰਘ ਸਾਧ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਧ ਜੁਧ ਨਮੋ ਗਿਆਨ ਗਿਆਨੇ ਨਮੋ ਪਹੁੰਚ ਪਹੁੰਚੇ ਨਮੋ ਪਾਨ ਪਾਨੇ

නමෝ කළහ කර්තා නමු සාද රුප්පේ නමෝ ඉන්ද්‍ර ඉන්ද්‍රයනාදින් බිපුතේ කලංකර රුප්පේ අලංකර ලංකේ නමෝ ආසාසී නමෝ භාංක පංකේ අපංගී සෘප්පේ අනංගී නමේ ත්‍රිපංගී ත්‍රිකාලේ අනංගී කමේ ඒකචරී ඡන්ද අජය අලය අපය අබය අපු අජු අනාස අකාසු අගංජ අපංජ අලක් අපක් ਅਕਾਲ ਦਿਆਲ ਅਲੇਖ ਭੇਖ ਨਾਮ ਕਾਮ ਅਗਾਹ ਟਾਹ ਨਾਥੇ ਪਰਮਾਥੇ ਅਜੋਨੀ ਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਦੇਖੇ ਕਰਮ ਭਰਮ ਗੰਜ ਲਿਖੇ ਭਜੰ ਪ੍ਰਯਾਤ ਛੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਅਗੰਜਲ ਨਾਮੇ ਸਮਸਤਲ ਨਿਵਾਸੇ ਨਿਰਕਾਮ ਵਿਭੂਤੇ ਸਮਸਤਲ ਸਰੂਪੇ ਕੋ ਕਰਮ ਪ੍ਰਣਾਸੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੇ ਤਾ ਪ੍ਰਸਾਦ ਸਵਈਏ, ਸ਼ਰਾਵਕ ਸੁਧ ਸਮੂਹ ਸਿਧਾਰ ਕੇ ਦੇਖ ਫਿਰੇ ਓ ਘਰ, ਜੋਗ ਜਤੀ ਕੇ ਸੂਰ ਸਿਧਾਰਦਨ ਸੁਧ ਸਿਧਾਤਕ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਉਹਨਾਂ ਦੇ ਕਿਰਤ ਪ੍ਰਾਣ ਪਤੀ ਕੇ, ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨੇ ਕਰਾਇਕ, ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ, ਮਾਤੇ ਮਤੰਗ ਜਰ ਜਰ ਸੰਗ ਅਨੁਪਾ ਤੰਗ ਸਰੰਗ ਸਵਾਰੀ, ਕੋਟ ਤਰੰਗ ਕੁਰੰਗ ਸੀ ਕੂਦ ਪਾਉਣ ਕੋ ਗੌਣ ਕੋ ਜਾਤ ਨਿਵਾਰੇ, ਭਾਰੀ ਭਜਾਨ ਕੇ ਭੂਪਲੀ ਬਿਦਵ ਨਿਆਵਤ ਸੀਸ ਨਾ ਜਾਤ ਵਿਚਾਰੇ, ਏਤੇ ਭਾਈ ਤੋ ਕਹਾ ਭਾਈ ਭੂਪਤ ਅੰਤ ਕੋ ਨਾਗੇ ਹੀ ਪਾਏ ਪਧਾਰੇ, ਜੀਤ ਫਿਰਾਏ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ, ਭੂਤ ਭਵਿੱਖ ਭਵਨ ਕੇ ਭੂਪਤ ਕੌਣ ਗਣਾ ਨਹੀਂ ਜਾਤ ਵਿਚਾਰੇ, ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧੰਮ ਸੁਧਾਰੇ, ਤੀਰਥ ਨਾਲ ਦਇਆ ਦਮਦਾਨੋ ਸੋ ਸੰਜਮਨੇ ਮਨੇਕ ਪਸੇਕਾਏ, ਵੇਦ ਪੁਰਾਣ ਕੁਤੇਬ ਪੁਰਾਣੋ ਜਮੀਨ ਜਮਾਨ ਸਬਾਨ ਕੇ ਪੇਖਾ, ਪਵਨ ਆਹਾਰ ਜਤੀ ਜਤ ਹਰ ਸਭੈ ਸੁ ਵਿਚਾਰ ਹਜ਼ਾਰ ਕੁ ਦੇਖੈ, ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ, ਸੁਧ ਸਿਪਾਹ ਦੁਰੰਦ ਵਾ ਸੁ ਸਾਸਨਾ ਦੁਰਜੰਦ ਲੰਘੇ, ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਪਤ ਪੰਖ ਹਲੇ ਨਾ ਹਲਾਂਗੇ, ਤੋਰ ਅਰੀਨ ਮਰੋਰ ਮਵਾਸਨ ਮਾਤਿ ਮਤੰਗਣ ਮਾਨ ਮਲਾਂਗੇ, ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬੇਨੂੰ ਤਿਆਗ ਜਹਾਨ ਦਾਨ ਚੱਲਾਂਗੇ, ਵੀਰ ਅਪਾਰ ਵੱਡੇ ਬਰੇ ਅਰਬ ਚਾਰ ਹਸਾਰ ਕੀ ਧਾਰ ਪਛਈਆ, ਤੋਰ ਦੇਸ ਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ, ਗਾੜੇ ਗੜਾਣ ਕੇ ਤੋੜਨ ਹਾਰ ਸੋ ਬਾਤਨ ਹੀ ਚੱਕ ਚਾਰ ਲਵਈਆ, ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਇੱਕ ਦਵਈਆ, ਦਾਨਵ ਦੇਵ ਫਨਿੰਦਨ ਸਾਤਰ ਭੂਤ ਪਵੈਕ ਭਾਣ ਜਪਾਂਗੇ, ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥੱਪਾਂਗੇ, ਪੁਨ ਪ੍ਰਤਾਪਨ ਬਾਣ ਜਾ ਤੁਹਨੋਂ ਪਾਪਨ ਕੇ ਬਹੁ ਪੁੰਜ ਖਪਾਂਗੇ,

ਧਿਆਨ ਲਗਾਇਓ। ਨਾਥ ਫਿਰਿਓ ਲੀਏ ਸਾ ਸਮੁੰਦਰ ਲੋਕ ਗਏ ਉੱਪਰ ਲੋਕ ਗਵਾਇਓ। ਬਸ ਕੀ ਵਿਖੇ ਅਰਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਤਾਇਓ। ਸਾਚ ਕਹੂੰ ਸੁਣ ਲਿਓ ਸਬੈ ਜਿਨ ਪ੍ਰੇਮ ਕੀ ਉਤਨ ਹੀ ਆਪਾਂ ਪਾਇਓ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ। ਕਾਹੂ ਲਖਿਓ ਹਰ ਅਵਾਚੀ ਦਿਸਾ ਮੈਂ ਹੈ, ਕਾਹੂ ਪਛਾ ਕੋ ਮੈਂ ਹੈ, ਕਾਹੂ ਪਛਾ ਕੋ ਸੀਸ ਨਵਾਇਓ। ਕੋ ਭੁਤਾਨ ਕੋ ਪੂਜਤ ਹੈ ਪਸ, ਕੋ ਮਰਤਾਨ ਕੋ ਪੂਜਨ ਤਹਾਇਓ। ਹੋਰ ਕਿਰਿਆ ਉਰ ਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਕੋ ਭੁਤਾਨ ਕੋ ਪੂਜਤ ਹੈ ਪਸ, ਕੋ ਮਰਤਾਨ ਕੋ ਪੂਜਨ ਤਾਇਓ। ਹੋਰ ਕਿਰਿਆ ਉਰ ਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਕੋ ਬਿਤਾਨ ਕੋ ਪੂਜਤ ਹੈ ਪਸ, ਕੋ ਮਿਰਤਾਨ ਕੋ ਪੂਜਨ ਤਾਇਓ। ਕੁਰ ਕਿਰਿਆ ਔਰ ਜੋ ਸਭ ਜਗ, ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੇਂ ਕਵਿਓ ਬਾਚ ਬੇਨਤੀ ਚੌਪਾਈ। ਅਮਰੀ ਕਰੋ ਹਰ ਦਰ ਛਾ, ਪੂਰਨ ਹੋਏ ਚਿਤ ਕੀ ਇੱਛਾ। ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਅਮਰੇ ਦੁਸ਼ਟ ਸਭੈ ਤਮਕਾਵੋ, ਆਪਹਾ ਦੈ ਮੋਹ ਬਚਾਓ। ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਰ ਇੱਛਾ ਨਿਜ ਕਰ ਦੈ ਕਰੀਐ, ਸਭ ਬੈਰਨ ਕਉ ਆਜ ਸੰਘਰੀਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਾਹੈ ਪਿਆਸਾ। ਤੁਮਹਿ ਛਾਡ ਕੋਈ ਅਵਰਣ ਤਿਹਾਉਂ, ਜੋ ਵਰ ਚਾਹੋ ਸੋ ਤੁਮ ਤੇ ਪਾਉਂ। ਸੇਵਕ ਸਿੱਖ ਹਮਾਰੀ ਤਾਰੀਆ ਹੈ, ਚੁਣ ਚੁਣ ਸਤਰ ਹਮਾਰੀ ਮਾਰੀਆ ਹੈ। ਆਪ ਹਾਦੈ ਮੁਝ ਅਭਰਿਆਏ, ਮਰਨ ਕਾਲ ਕਾ ਤ੍ਰਾਸਨ ਮਰੀਐ। ਹੂ ਜਸਤਾ ਹਮਾਰੇ ਪੱਛਾ, ਸ੍ਰੀ ਅਸ ਧੁਜ ਜਿਓ ਕਰਿਓ ਰੱਛਾ। ਰੱਖ ਲਿਓ ਮੋਹਿ ਰੱਖਣ ਹਾਰੇ, ਸਾਹਿਬ ਸੰਤ ਸਹਾਇ ਪਿਆਰੇ। ਦੀਨ ਬੰਧ ਦੁਸ਼ਟਨ ਕੇ ਹੰਤਾ, ਤਮਹੁ ਪੁਰੀ ਚਤੁਰ ਦਸ ਕੰਤਾ। ਕਾਲ ਪਾਏ ਬ੍ਰਹਮਾ ਅਵਤਰਾ, ਕਾਲ ਪਾਏ ਸ਼ਿਵ ਜੂ ਅਵਤਰਾ। ਕਾਲ ਪਾਏ ਕਰ ਬਸਰ ਬਰਕਾਸਾ, ਸਗਲ ਕਾਲ ਕਾ ਕੀ ਆਤਮਾਸਾ।

ਦੀਪ ਦੈਤੋ ਜੱਛਣ ਉਪਜਾਇਓ ਆਦਿ ਅੰਤ ਇੱਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਬਤ ਕੀਓ। ਘਟ ਘਟ ਕੇ ਅੰਤਰ ਕੀ ਜਾਣ ਤੋ ਭਲੇ ਬੁਰੇ ਕੀ ਪੀਰ ਪਛਾਣ ਤੋ ਚੀਟੀ ਤੇ ਕੁੰਚਰਿਆ ਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਣੈ ਘਟ ਘਟ ਕੇ ਪੜ ਪੜ ਕੀ ਜਾਣੈ ਜਾ ਬੋਧ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਪ ਦੇਹ ਪਾਰਾ ਜਬ ਆ ਕਰ

ਬਾਹਰ ਰਤ ਦੀਨੀ ਕਹੋ ਫੂਲ ਰਾਜਾ ਹੋ ਬੈਠਾ ਕਹੋ ਸਿਮਟ ਭੈ ਸ਼ੰਕਰ ਕੈਠਾ ਉਸੇ ਗਿਰੀ ਸ੍ਰੇਸ਼ਟ ਦਿਖਾਏ ਅਚਮ ਭਵ ਆਦਿ ਜੁਗਾਦ ਸਰੂਪ ਸਿਜਮ ਭਵ ਅਵਰੱਛਾ ਮੇਰੀ ਤੁਮ ਕਰੋ ਸਿੱਖ ਬਾਰ ਸਿੱਖ ਸੰਘਰੋ ਦੋਠ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੋਜੋ ਤਬ ਸਰਣੀ ਪਰੇ ਤਿਨਕੇ ਦੁਸ਼ਟ ਦੁੱਖ ਤੁਹਾ ਮਰੇ ਪੁਰਖ ਜਨ ਪਗ ਪਰੇ ਤਿਹਾਰੇ ਤਿਨਕੇ ਤੂੰ ਸੰਕਟ ਸਵਟਾਰੇ ਜੋ ਕਲ ਕੋ ਇੱਕ ਵਾਰ ਧਿਆਏ ਹੈ ਤਾਂ ਕਿ ਕਾਲ ਨ ਕਟ ਨ ਹੈ ਰੱਛਾ ਹੋਇ ਤਾਹਿ ਸਭ ਕਾਲਾ ਦੁਸ਼ਟ ਅਰਿਸ਼ਟਰ ਤਤਕਾਲਾ ਕਿਰਪਾ ਦ੍ਰਿਸ਼ਟਾਂ ਜਾਹਨ ਹਰ ਹੋ ਤਾ ਕੇ ਤਾਪ ਤਨਕ ਮਹਿ ਹਰ ਹੋ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਚਾ ਸਭ ਸਕੈ ਨ ਕੋਈ

ਸਾਹਿਤ ਦੇ ਤੀਵਰ ਵਧੀਆ ਵਧਾਈਆਂ ਰਾਗ ਰਤਨ ਪਰਿਵਾਰ ਪ੍ਰਿਆ ਸ਼ਬਦ ਗਾ ਬੜੇ ਆਈਆ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਹੀ ਮਨ ਮੇਰੇ ਤੂੰ ਸਦਾ ਰਹੋ ਹਰਨਾਲੇ ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਰ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸਵਾਮੀ ਸੋਕੇ ਮਨ ਹਮ ਸਾਰੇ

ਕਿਆ ਨਾਹੀਂ ਘਰ ਤੇਰਾ ਹੀ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾ ਮਨ ਵਸਾਵੇ, ਨਾਮ ਜਿਨ ਕੈ ਮਨ ਵਸੇ ਆ।

ਸੁਖਮਨਿਆ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਬਦ ਧਰੋ ਪਿਆਰੋ ਸਾਚਾਨਾ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਾਲਾ ਜਿਤ ਕਰ ਤਹਰੀਆ ਪੰਜ ਦੋ ਤੁਧ ਵਸ ਕੀਤੇ ਕਾਲ ਖੰਡ ਕੁਮਾਰਿਆ ਤੁਰ ਕਰ ਪਾਇਆ ਤੁਰਜਨ ਕੌਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਰਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਲਿਵੈ ਬਾਜ ਹੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨੂੰ ਹੁਣ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬਾਜ ਹੋ ਕਿਆ ਕਰੇ ਵਿਚਾਰੀਆ

ਦਰਾਉਂਦੇ ਨੂੰ ਕਾਮ ਹੋ ਤਾਂ ਤੈਨੂੰ ਗੱਲ ਸਬਦ ਸੱਚਾ ਸਵਾਰਿਆ। ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹ ਸੋ ਜਨ ਪਾਵੈ, ਇਹ ਪਾਵੈ ਤਾਂ ਸੋ ਜਨ ਦੇਹ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ। ਇੱਕ ਭਨ ਭੂਲੇ ਪ੍ਰਹ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਭਾਵੇ। ਕਹਿ ਨਾਨਕ ਜਿਸ ਦੇਹ ਪਿਆਰੇ ਸੋ ਜਨ ਪਾਵੇ, ਆਪ ਹੋ ਸੰਤ ਪਿਆਰੇ। ਅਕਥ ਕੀ ਕਰਾ ਕਹਾਣੀ, ਕਰਾ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ ਤਨ ਮਨ ਧਨ। ਸਭ ਸੋ ਗੁਰ ਕੋ ਹੁਕਮ ਮੰਨਿਆ ਪਾਈਐ, ਹੁਕਮ ਮੰਨੇ ਹੋ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਬਾਣ ਕਹਿ ਨਾਨਕ ਸਦਾ ਗਾਵੋ, ਇਹ ਸੱਚੀ ਹੁਕਮ ਮੰਨੇ ਹੋ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਕਹਿ ਨਾਨਕ ਸੁਣੋ ਸੰਤ ਹੋ ਕਥਿਓ ਅਕਥ ਕਹਾਣੀ। ਏ ਮਨ ਚੰਚਲਾ ਚੁਤਰਾਈ, ਕਿਨਾ ਨਾ ਪਾਇਆ ਚੁਤਰਾਈ, ਨਾ ਪਾਇਆ ਕਿਨਾ ਏ ਤੋਂ ਸੁਣ ਮਨ ਮੇਰੀਆ। ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨਾ ਕੀਤੀ ਜਿਨ ਠਗੌਲੀ ਪਾਈਆ। ਕੁਰਬਾਨ ਕੀਤਾ ਤਸਬ ਟੋਹ ਜਿਨ ਮੋਹ ਮੀਠਾ ਲਾਇਆ। ਕਹਿ ਨਾਨਕ ਮਨ ਚੰਚਲ ਚਤੁਰਾਈ, ਕਿਨਾ ਨਾ ਪਾਇਆ। ਇਹ ਮਨ ਪਿਆਰੇ ਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲਾ ਨਾਹੀ ਤੇਰਾ ਨਾਲੇ, ਸਾਥ ਤੇਰਾ ਚੱਲਾ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪੱਛੋ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ। ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਅਗੋਚਰੰਗ ਤੇਰਾ ਅੰਤ ਨ ਪਾਇਆ, ਅੰਤੋਂ ਨਾ ਪਾਇਆ ਕਿਨਾ ਤੇਰਾ, ਆਪਣਾ ਆਪ ਤੂੰ ਜਾਣੇ, ਜੀਅ ਜਨ ਸਭ ਖੇਲ ਤੇਰਾ, ਕਿਆ ਕੋ ਆਕ ਵਖਾਣੇ। ਆਖੈ ਤਾਂ ਵੇਖੈ ਸਭ ਤੂੰ ਹੈ, ਜਿਨ ਜਗ ਤੂੰ ਪਾਇਆ। ਕਹਿ ਨਾਨਕ ਤੂੰ ਸਦਾ ਅਗਮ ਹੈ, ਤੇਰਾ ਅੰਤ ਨ ਪਾਇਆ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ, ਜੀ ਜਨ ਸਭ ਤੁਧ ਪਾਏ, ਇੱਕ ਵੇਖ ਪਰਸਨ ਆਇਆ। ਲਾਭ ਲੋਭ ਅਹੰਕਾਰ ਚੂਕਾ, ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸ ਨੂੰ ਆਪ ਤੁਠਾ, ਤਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਰਾਲੀ, ਭਗਤਾ ਹਕੇਰੀ ਬਿਖਮ ਮਾਰਗ ਚਲਣਾ। ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ, ਬਹੁਤ ਨਾਹੀ ਬੁਰਣਾ, ਖੰਨੇ ਹੋ ਤਿੱਖੀ ਵੱਲ ਹੋ ਨਿੱਕੀ, ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪਤ ਚਿਆ, ਹਰ ਵਾਸਨਾ ਸਮਾਣੀ। ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ।

ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰਾ ਸੁਖ ਪਾਵੇ। ਕਹਿ ਨਾਨਕ ਸੱਚੇ ਸਾਹਿਬ ਜੋ ਭਾਵਤ ਵਿੱਚ ਲਾਵੇ, ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰ ਸੁਣਾਇਆ, ਇਹ ਤਿਨਕਾ ਮਨ ਵਸਿਆ ਜਿਨ ਤਰਹੋ ਲਿਖਿਆ ਆਇਆ। ਇੱਕ ਫਿਰਾ ਕਨੇਰੇ ਕਰਹਿ ਗੱਲਾਂ, ਗੱਲੀ ਕਿਨ ਪਾਇਆ, ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵਿੱਤਰ ਹੋਏ ਸੇ ਜਨਮ ਜਿਨੀ ਹਰ ਧਿਆਇਆ, ਹਰ ਧਿਆਏ ਆਪ ਵਿੱਚ ਹੋਏ ਗੁਰਮੁਖ ਜੀ ਨੇ ਧਿਆਇਆ, ਪਵਿੱਤ ਮਾਤਾ ਪਿਤਾ ਕਟਾਮ ਸਹਿਤ ਸੋ ਪਰ ਚੰਗਾ ਸਬਾਈਆ, ਕਹਿਤੇ ਪੁਰ ਸੁਣਦੇ ਪੁਰ ਸੇ ਪੁਰ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਾਜਨਾ ਪੰਜਾਬਣ ਸਾਜਾ ਸਾਸਾ ਨਾ ਜਾਏ, ਨਹਿ ਜਾਏ ਸਾਸਾ ਕਿਤ ਸੰਜਮ ਰਹਿ ਕਰਮ ਕਮਾਏ, ਸਾਹਸਾ ਜੀਓ ਮਿਲੀ ਨੂੰ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ ਹਰ ਸਿਉਂ ਰਹੋ ਚਿਤ ਲਾਏ, ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ, ਇਹ ਸਹਿਸਾ ਉਪਜਾਏ ਜੀਹੋ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਹੋ ਤਾਂ ਮੈਲੇ, ਤਿੰਨ ਜਨਮ ਜੂ ਹੈ ਹਾਰਿਆ, ਇਹ ਤਸਨਾ ਵੱਡਾ ਰੋਗ ਲੱਗਾ ਮਰਨ ਮਨ ਹੋਵੇ ਸਾਰਿਆ।

ਬਰਸਾ ਸਤਸਮਾਣੀ ਜਨਮ ਰਤਨ ਜਿਨ ਖਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਵ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮਾ ਸਮਾਲੇ ਆਪ ਛੱਡ ਸਦਾ ਰਹਿ ਪਰਣਾ ਗੁਰ ਬਿਨ ਅਵਰ ਨਾ ਜਾਣਾ ਕੋਈ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਾਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਤਾਂ ਕੋਈ ਪੁੱਛੋ ਬਬੇ ਕੀ ਆ ਜਾਏ ਅਨੇਕ ਜੂਨੀ ਭਰਮ ਆਵੇ ਬਿਨ ਸਾਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ

ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰ ਹਰਸਨਾ ਕਹਿ ਕਛੂ ਨਾ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈਰ ਬਾਣੀ ਕਹਿ ਨਾਨਕ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜਡਾਊ ਸ਼ਬਦ ਰਤਨ ਜਿਤ ਮਨ ਲਾਗੈ ਇਹੋ ਹੋਆ ਸਮਾਊ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਪਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜਡਾਊ ਸਿਵ ਸਕਤ ਆਪ ਉਪਾਇ ਕਹਿ ਕਰਤਾ ਆਪੇ ਹੁਕਮ ਵਰਤਾਏ ਆਪ ਵੇਖਾਏ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਮਸਾਏ ਗੁਰਮੁਖ ਜਿਸ ਨੂੰ ਆਪ

ਜਾਣੀ ਗੁਰੂ ਬਾਜੋ ਤੈ ਸਾਰਨ ਜਾਣੀ ਇਹ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਲ ਜਾਗੇ ਜਿਨ ਹਰਮ ਮੱਸਿਆ ਬੋਲੇ ਹੈ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅਣਦਿਨ ਹੱਲ ਵਿ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ

ਆਪਣੀ ਲਵੇ ਲਾਵੇ ਆਪਣੀ ਲਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਐ ਕਹਿ ਨਾਨਕ ਕੇਵਲ ਦਾਤਾ ਸੋ ਕਿਉ ਮਰਹੁਮ ਸਾਰੀ ਐ ਜੈਸੀ ਅਗਰ ਉਧਰ ਮੈਂ ਹੈ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਤ ਸੁਭਾਣਾ

ਹਰਿ ਆਪ ਮੁਲਕ ਹੈ ਮੁਲ ਨ ਪਾਇਆ ਜਾਏ, ਮੁਲ ਨ ਪਾਇਆ ਜਾਏ ਕਿ ਸਭ ਟੋਂ ਰਹਿ ਲੋਕ ਬਿਲ ਲਾਏ, ਐਸਾ ਸਤ ਗੁਰੂ ਜੀ ਮਿਲਾਏ ਤਿਸ ਨੂੰ ਸਿਰ ਸੌਂਪੀਆ ਵਿੱਚੋਂ ਆ ਪੁਜਾਏ, ਜਿਸਦਾ ਜੀਉ ਤਿਸ ਮਿਲ ਰਹਿ ਹਰ ਵਸੈ ਮਨ ਆਏ, ਹਰਿ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ।

ਤਾਂ ਤੂੰ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਵਾ ਚਲਤ ਨਦਰੀ ਆਇਆ, ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਮਨ ਚਾਓ

ਅਨਹਦ ਬਾਣੀ ਗੁਰਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਤਨ ਰਚਿਆ ਸੋ ਹਰ ਮਨ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉ ਚਿੱਤ ਲਾਇਆ ਇਹ ਨੇਤਰ ਹੋ ਮੇਲੇ ਹੋ ਹਰ ਤੁਮਹਿ ਜੋ ਧਰੀ ਹਰ ਬਿਨ ਅਵਰਣ ਦੇਖੋ ਕੋਈ ਹਰ ਬਿਨ ਅਵਰਣ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵਿਸ਼ਵ ਸੰਸਾਰ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰਣ ਕੋਈ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰਣ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲੇ ਅੰਧ ਦ੍ਰਿਸ਼ਟ ਹੋਈ।

ਹੋਵਾ ਰਸਨਾ ਰਸ ਸਮਾਣੀ ਸੱਚ ਲੱਖ ਵਡਾੜੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਸੁਣ ਨਾ ਨੂੰ ਪਠਾਏ ਹਰ ਜੀਓ ਗੁਫਾ।

ਵਾਜਾ ਪਾਵਣ ਵਜਾਇਆ। ਇਹ ਉਹ ਸਾਚਾ ਸੋਹਿਲਾ, ਸਾਚਾ ਘਰ ਗਾਵੋ, ਗਾਵੋ ਤਾਂ ਸੋਹਿਲਾ ਘਰ ਸਾਚਾ, ਜਿੱਥੇ ਸਦਾ ਸੱਚ ਧਿਆਵੇ, ਸੱਚੋ ਧਿਆਵੇ, ਹਜਾਤ ਭਾਵੇ, ਗੁਰਮੁਖ ਜੀ ਨਾ ਬੁਝਾਵੇ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵਹੇ, ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਵੈ ਚਲਾਵਹੇ। ਆਨੰਦ ਸੁਨੋਹੋ ਵਡ ਭਾਗੇ ਹੋ, ਸਗਲ ਮਨੋਹਰ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ। ਦੁੱਖ ਰੋਗ ਸੰਤਾਂ ਪੁੱਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪੈ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ।

ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ ਗਿਆਨ ਜੰਦਿਆ ਇਨ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸਿਵਣ ਜਾ ਰਿਹਾ।

0: ਜਾਰ ਦੇਖ ਸਦਹਿ ਜਾਏ ਮਹਲਾ ਪਹਿਲਾ।
1: ਪੜ ਪੁਸਤਕ ਸੰਧਿਆ ਵਾਦੰ ਸਿਲ ਪੂਜਸ ਬਗਲ ਸਮਾਦੰ ਮੁਖ ਚੋਟ ਵਿਪੁਖ ਸਾਰੰ ਤ੍ਰਿਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲੀਲਾਟੰ ਦੋਇ ਧੋਤੀ ਵਸਤ੍ਰ ਕਪਾਟੰ ਜੇ ਜਾਨਸ ਬ੍ਰਹਮੰ ਕਰਮੰ ਸਫੋ ਕੁਟਮੀ ਚੋ ਕਰਮੰ ਕਉ ਨਾਨਕ ਨਿਚਾਉ ਤਿਆਵੈ ਬਿਨ ਸਤਿਗੁਰ।

ਔੜੀ ਕੱਪੜ ਸੁਹਾਵਣਾ, ਛੜ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਕੀਤਾ ਪਾਵਣਾ। ਹੁਕਮ ਕੀ ਮਨ ਭਾਵਦੇ ਰਾਹ ਪੀੜੇ ਅੱਗੇ ਜਾਵਣਾ, ਨੰਗਾ ਦੋਜਕ ਚੱਲਿਆ ਤਾਂ ਦੱਸਿਆ ਖਰਾ ਡਰਾਵਣਾ।

ਬੜੀ ਸਾਹਿਬ ਦਿਆਲ ਕਿਰਪਾ ਕਰੇ ਤਾਂ ਸਾਈ ਕਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਨਾਏ ਸੀ ਹੁਕਮ ਨਾ ਪ੍ਰਮਾਣ ਤਾਂ ਖਸਮੇ ਕਾਮ

0: ਕਿਉਂ ਕਰ ਰੱਖੀਐ ਸੂਤਕ ਪਵਰ ਸੋਏ ਨਾਨਕ ਸੂਤ ਕੇ ਬਿਨਾ ਉਤਰੈ ਗਿਆਨ ਉਤਾਰਿਤ ਹੋਏ ਮਹਲਾ ਪਹਿਲਾ
1: ਮਨ ਕਾ ਸੁਤ ਲੋਭ ਹੈ ਜੇਵਾ ਸੁਤ ਕੋ ਰੱਖੀ ਸੁਖ ਵੇਖਣਾ ਪਰਤ੍ਰ ਪਰਤਨ ਰੂਪ ਕੰਨੀ ਸੁਤ ਕੰਨ ਪਹਿਲਾ ਤਿਵਾਰੀ ਖਾਏ ਨਾਨਕ ਹੰਸਾ ਆਤਮ ਬਦੇ ਜਾਂ ਪੁਰ ਜਾਏ।

ਵਾਹਿਗੁਰੂ ਵੱਡਾ ਕਰਸਲਾ ਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਨਦਰੀਆਂ ਆਈਆਂ ਜਾਂ ਤਸਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ

ਕੀਰਤਨ ਕਰਦੇ ਹਾਂ ਜਿੱਥੇ ਪਾਸੋਂ ਬੇਨ ਫੁੱਲਾਂ ਹੋਈਆਂ ਆਪ ਗੁਰੂ ਸੰਗਤ ਬਖਸ਼ਣ ਯੋਗ ਹੋ ਆਸ ਰੱਖਦੇ ਹਾਂ ਆਪ ਗਲਤੀ ਨਜ਼ਰਅੰਦਾਜ਼ ਕਰਦੇ ਹੋਏ ਬਖਸ਼ਣ ਦੀ ਕਿਰਪਾਲਤਾ ਕਰੋਗੇ ਜੀ। ਚੱਲ ਰਹੀ ਗੁਰਬਾਣੀ ਦੀ ਲੜੀਵਾਰ ਵਿਚਾਰ ਲੜੀਵਾਰ ਕਥਾ ਸਤਿਕਾਰ ਯੋਗ ਗਿਆਨੀ ਜੀ ਹੋਰਾਂ ਪਾਸਾਂ ਜੀ ਸਰਵਨ ਕਰੋ। ਜਿੰਨੇ ਵੀ ਸਤਸੰਗੀ ਗੁਰਬਾਣੀ ਗੁਰਸ਼ਬਦ ਨਾਲ ਜੁੜੇ ਹੋ ਪਿਆਰ ਸਤਿਗੁਰੂ ਫਤਿਹ ਪ੍ਰਵਾਨ ਕਰੋ ਜੀ।

ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਕਹਿ ਸੇਵਕ ਜਨ ਮਾਨਾ।

siddha swargyana. Vahe Guru Ji ka khalsa, Vahe Guru Ji ki fateh. Patit paavan bhagat vachhal karuna nidhan, kot brahmandan de malak guru garib nivaj, Sri Guru Granth Sahib Maharaj Sache Pacha Jidi Paman Pavitr Nigi Agochvich Subhaiman Jodmil Bati Guru Pyari Guru Kisaji Nivaji Sad Samatjiyo Satgurandi Apar Rahmant Bakshish Sadka Vadpagi Gur Sekh Sangatan ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਕੀ ਵਾਰ ਹੋਰ ਸ਼ਬਦਾਂ ਦਾ ਰਸ ਭਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ ਸਤਿਗੁਰਾਂ ਦੀ ਰਸਨਾ ਅੰਮ੍ਰਿਤ ਬੋਲਦੀ ਹੈ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਹਰਾ ਹੋ ਸੰਭਲ ਥੱਕੀ ਜੀ ਉਹ ਕਦੇ ਨਾ ਬੋਲਾ ਕੌੜਾ ਕੌੜਾ ਬੋਲ ਨਾ ਜਾਣਾ ਪੂਰਨ ਭਗਵਾਨਾ ਔਗੁਣ ਕੋ ਨਾ ਚਿਤਾਰੇ ਪਤਿਤ ਪਾਵਨ ਪ੍ਰਭ ਬਿਰਧ ਸਦਾਏ ਇੱਕ ਤਿਲ ਨਹੀਂ ਭੰਨਾ ਕਾਲੇ ਐਸਾ ਉਹ ਅਕਾਲ ਪੁਰਖ ਵਾਹਿਗੁਰੂ ਦਾ ਦਰ ਹੈ ਉਹਦਾ ਘਰ ਹੈ ਸਤਿਗੁਰਾਂ ਦੀ ਰਸਨਾ ਅੰਮ੍ਰਿਤ ਸਰੀਖਾ ਮਿੱਠਾ ਨਾਮ ਬੋਲਦੀ ਹਰੀ ਨਾਮ ਬੋਲਣ ਕਰਕੇ ਸੋਭਦੀ ਹੈ ਰਸਨਾ ਹੈ ਰਸੀ ਹੋਈ ਹੈ ਰਸੀਲੀ ਹੈ ਹਰ ਵੇਲੇ ਵਾਹਿਗੁਰੂ ਦੇ ਜਸ ਦੀ ਬਾਣੀ ਉਚਾਰਦੀ ਹੈ ਬਾਣੀ ਗਾਉਂਦੀ ਹੈ ਕੀਰਤਨ ਐਸੀ ਰਸਨਾ ਜਿਨ੍ਹਾਂ ਗੁਰਸਿੱਖਾਂ ਨੇ ਸੁਣਿਆ ਗੁਰੂ ਦੀ ਰਸਨਾ ਤੋਂ ਨਾਮ ਨੂੰ ਬਾਣੀ ਨੂੰ ਗਾਉਂਦਿਆਂ ਸੁਣਿਆ ਜਿਨ੍ਹਾਂ ਗੁਰਸਿੱਖਾਂ ਸੁਣ ਮੰਨਿਆ ਤਿਨਾਂ ਭੁੱਖ ਸਭ ਜਾਵੀ ਜਿਨ੍ਹਾਂ ਸੁਣਿਆ ਤੇ ਸੁਣ ਕੇ ਮੰਨਿਆ ਹੈ ਨਾਮ ਜਪਣ ਦੇ ਹੁਕਮ ਨੂੰ ਤਾਗੀਦ ਨੂੰ ਸਵੀਕਾਰ ਕੀਤਾ ਹੈ ਉਹ ਰੱਜ ਜਾਂਦੇ ਨੇ ਪੂਰਨ ਤ੍ਰਿਪਤ ਹੋ ਜਾਂਦੇ ਨੇ ਸ਼ਾਂਤ ਹੋ ਜਾਂਦੇ ਨੇ ਤ੍ਰਿਸ਼ਨਾ ਦੀ ਭੁੱਖ ਉਹਨਾਂ ਦੀ ਚਲੀ ਜਾਂਦੀ ਆ ਜਿਹਦੇ ਵਿੱਚੋਂ ਕੋਈ ਵੀ ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ ਹੈ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਰਾਮਕਲੀ ਰਾਗ ਵਿੱਚ ਸਭ ਤੋਂ ਵੱਡਾ ਵਾਹਿਗੁਰੂ ਦਾ ਨਾਂ ਅਮੋਲ ਹੈ ਅਤੋਲ ਹੈ ਨਾਮ ਦੀ ਕੀਮਤ ਬੇਅੰਤ ਹੈ ਨਾਮ ਦੀ ਮਹਿਮਾ ਇਸ ਪਾਵਨ ਸ਼ਬਦ ਵਿੱਚ ਅਗਲੇ ਵਿੱਚ ਬਿਆਨ ਕਰ ਰਹੇ ਜਿਹਦੇ ਕੋਲ ਗੁਰੂ ਦਾ ਬਖਸ਼ਿਆ ਨਾਮ ਹੈ ਉਹਦੇ ਜੀਵਨ ਵਿੱਚ ਕਿੰਨੀਆਂ ਬਰਕਤਾਂ ਨੇ ਇਹ ਹੀ ਮਹਾਰਾਜ ਦਰਸਾ ਰਹੇ ਹਨ ਜਿਵੇਂ ਮਿਹਰ ਕਰ ਰਹੇ ਨੇ ਬਖਸ਼ਿਸ਼ ਕਰ ਰਹੇ ਹਨ ਰਾਮਕਲੀ ਮਹੱਲਾ ਪੰਜਵਾਂ ਕੋਟ ਜਾਪ ਤਾਪ ਬਿਸਰਾਮ ਪਹਿਲਾਂ ਦੱਸਦੇ ਨੇ ਰਹਾਉ ਵਾਲੀ ਤੁਕ ਹਰ ਕੇ ਨਾਮ ਕੀ ਵਡਿਆਈ ਕੀਮਤ ਕਹਿਣ ਨਾ ਜਾਈ ਰਹਾਉ ਬੜੀ ਵੱਡੀ ਵਡਿਆਈ ਹੈ ਵਾਹਿਗੁਰੂ ਦੇ ਨਾਮ ਦੀ ਬੰਦਗੀ ਦੀ ਜਿਹਨੂੰ ਸਿਮਰਨ ਪ੍ਰਾਪਤ ਹੋ ਗਿਆ ਹੈ ਗੁਰੂ ਦਾ ਬਖਸ਼ਿਆ ਨਾਮ ਹੈ ਜਿਹਦੇ ਮਨ ਵਿੱਚ ਹਿਰਦੇ ਵਿੱਚ ਜ਼ੁਬਾਨ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਰਸਨਾ ਬਣ ਗਈ ਹੈ ਰਸਾ ਗਈ ਹੈ ਰਸੀਲੀ ਹੋ ਗਈ ਉਹ ਵਾਹਿਗੁਰੂ ਦੇ ਨਾਮ ਦੀ ਵਡਿਆਈ ਉਹਦੀ ਕੀਮਤ ਮੁੱਲ
ਕਿਹਾ ਨਹੀਂ ਜਾ ਸਕਦਾ, ਕਹੀ ਨਹੀਂ ਜਾ ਸਕਦਾ, ਕੋਈ ਨਹੀਂ ਕਹਿ ਸਕਿਆ। ਆਪ ਜੀ ਬਖਸ਼ਿਸ਼ ਕਰ ਰਹੇ, ਕੋਟ ਜਾਪ ਤਾਪ ਬਿਸਰਾਮ ਵਿਸ਼ੇਸ਼ ਕਰਕੇ ਕਿਸੇ ਦੇਵਤੇ ਦਾ ਮੰਤਰ ਲੈ ਕੇ ਜਪਦੇ ਨੇ ਹਿੰਦੁਸਤਾਨ ਦੇ ਲੋਕ, ਚਲੀਹੇ ਆਦਿਕ ਵੀ ਕਰਦੇ ਨੇ, ਕੋਈ ਹਨੂਮਾਨ ਦਾ, ਕੋਈ ਕਿਸੇ ਹੋਰ ਦਾ, ਕੋਈ ਕਿਸੇ ਦੇਵਤੇ ਦਾ ਮੰਤਰ ਜਪਦਾ ਹੈ। ਜਾਪ ਇੱਕੋ ਸ਼ਬਦ ਨੂੰ, ਇੱਕੋ ਮੰਤਰ ਨੂੰ ਵਾਰ ਵਾਰ ਕਰਨਾ, ਇੱਕ ਰਸ ਕਰਨਾ, ਉਹਨੂੰ ਜਾਪ ਕਿਹਾ ਹੈ, ਜਿਹਦੇ ਵਿੱਚ ਹੋਰ ਕੋਈ ਗੱਲ ਐਡ ਨਹੀਂ ਕਰਨੀ, ਹੋਰ ਕੁਝ ਨਾ ਬੋਲਣਾ, ਬਾਕੀ ਸਭ ਵੱਲੋਂ ਚੁੱਪ, ਉਸੇ ਨੂੰ ਹੀ ਉਚਾਰਨ ਕਰਨਾ ਵਾਰ ਵਾਰ, ਇੱਕੇ ਨੂੰ ਜਾਪ ਕਿਹਾ ਉਹਨੂੰ। ਜਾਪ ਤਾਪ, ਜਾਪ ਕਰਦੇ ਸੀ ਕਈ ਚਾਲੀ ਚਾਲੀ ਦਿਨ ਬੈਠ ਕੇ, ਨਹੀਂ ਕਿਸੇ ਨਾਲ ਬੋਲਣਾ, ਨਹੀਂ ਕੋਈ ਗੱਲ ਕੰਨਾਂ ਵਿੱਚ ਸੁਣਨੀ ਦੂਜੀ, ਇਕਾਂਤ ਵਾਸ ਹੋ ਕੇ ਚਾਲੀ ਚਾਲੀ ਦਿਨ, ਚਲੀਹਾ ਜਿਹਨੂੰ ਕਿਹਾ ਚਾਲੀਸਾ। ਕਿਸੇ ਕਾਰਜ ਦੀ ਸਿੱਧੀ ਵਾਸਤੇ, ਕੁਝ ਪ੍ਰਾਪਤੀ ਵਾਸਤੇ ਨਿਸ਼ਾਨਾ ਰੱਖ ਕੇ ਕਰਦੇ ਸਨ, ਹੁਣ ਵੀ ਕਰਦੇ ਨੇ ਲੋਕ। ਉਹ ਜਾਪ ਹੁੰਦਾ ਜਿਹੜਾ ਇੱਕ ਰਸ ਕੀਤਾ ਜਾਵੇ। ਜਪਜੀ ਸਾਹਿਬ ਦੇ ਪਾਠ ਜਿਹੜੇ ਹੁੰਦੇ ਨੇ ਜਾਪ ਹੀ ਹੈ, ਸ੍ਰੀ ਖੰਡ ਪਾਠ ਸਾਹਿਬ ਤੋਂ ਇੱਕ ਰਸ, ਸ੍ਰੀ ਖੰਡ ਪਾਠ ਸਾਹਿਬ ਵੀ, ਜਿਹਦੇ ਵਿੱਚ ਹੋਰ ਕੋਈ ਗੱਲ ਨਹੀਂ ਬੋਲਣੀ, ਐਡ ਨਹੀਂ ਕਰਨੀ ਬਿਲਕੁਲ, ਉਹ ਜਾਪ ਹੀ ਹੋ ਜਾਂਦਾ ਬਾਣੀ ਦਾ। ਅਖੰਡ ਜਾਪ ਇੱਕ ਰਸ, ਇਹ ਹੁੰਦਾ ਸੀ ਕੋਈ ਮੰਤਰ ਨੂੰ ਵਿਸ਼ੇਸ਼ ਕਰੇ, ਕੋਈ ਮੰਤਰ ਜਪਣਾ ਵਿਧੀ ਵਿਧਾਨ ਨਾਲ, ਸੁੱਚ ਪਵਿੱਤਰਤਾ ਨਾਲ, ਇਕਾਂਤ ਵਾਸ ਹੋ ਕੇ ਇੱਕ ਥਾਂ ਬੈਠ ਕੇ। ਜਾਪ ਤਾਪ ਤਪੱਛਿਆ, ਸਰੀਰ ਨੂੰ ਤਪਾਉਣਾ, ਗਰਮੀਆਂ ਦੇ ਦਿਨਾਂ ਵਿੱਚ, ਅੱਜ ਕੱਲ੍ਹ ਦੇ ਦਿਨਾਂ ਵਿੱਚ ਧੂਣੀਆਂ ਤਾਪ ਲੈਣੀਆਂ, ਚਾਰ ਚੁਪੇਰੇ ਅੱਗ ਬਾਲ ਲੈਣੀ, ਵਿੱਚ ਵਿਚਕਾਰ ਬਹਿ ਜਾਣਾ ਖੁੱਲੀ ਥਾਂ 'ਤੇ, ਚਾਰ ਚੁਪੇਰਿਓ ਅੱਗ ਦਾ ਬਲਦੀ ਹੋਈ ਦਾ ਸੇਕ ਆਉਣਾ, ਉੱਪਰੋਂ ਸੂਰਜ ਤਪਿਆ ਹੋਇਆ, ਹੇਠੋਂ ਧਰਤੀ ਤਪੀ ਹੋਈ, ਇਹ ਤਪੱਛਿਆ ਕਰਦੇ ਸੀ। ਸਿਆਲਾਂ ਦੀ ਰੁੱਤ ਵਿੱਚ ਜਲ ਧਾਰੇ ਕਰਦੇ ਸਨ, ਠੰਡੇ ਪਾਣੀ ਵਿੱਚ ਬੈਠੇ ਰਹਿਣਾ ਹੱਠ ਨਾਲ, ਸਿਰ ਵਿੱਚ ਘੜਾ ਸੌ ਸੌ ਪਾਣੀ ਦਾ ਪੁਆਈ ਜਾਣਾ, ਜਲ ਧਾਰੇ ਕਰਦੇ ਸਾਧੂ ਲੋਕ, ਤਪੱਛਿਆ ਕਰਦੇ ਸੀ। ਕੁਝ ਫਲ ਹੁੰਦਾ ਸੀ, ਪਰ ਵਾਹਿਗੁਰੂ ਦੇ ਨਾਮ ਦਾ ਕਲੂ ਦੇ ਵਿੱਚ, ਕਲਯੁਗ ਦੇ ਵਿੱਚ ਨਾਮ ਦਾ ਪ੍ਰਤਾਪ ਸਭ ਤੋਂ ਵੱਡਾ ਹੈ, ਸਭ ਤੋਂ ਵੱਡਾ ਫਲ ਹੈ। ਮਹਾਰਾਜ ਜੀ ਦੱਸ ਰਹੇ ਨੇ, ਕੁਝ ਕੁ ਜਾਪ ਤਾਪ ਕਰਨ ਨਾਲ ਰਿਧੀਆਂ ਸਿੱਧੀਆਂ ਆ ਜਾਂਦੀਆਂ ਸੀ, ਕੁਝ ਬੋਲ ਪੂਰੇ ਹੋ ਜਾਂਦੇ ਸਨ। ਕੋਟ ਜਾਪ ਤਾਪ ਬਿਸਰਾਮ, ਕਰੋੜਾਂ ਉਹਨੇ ਜਾਪ ਕਰ ਲਏ, ਕਰੋੜਾਂ ਜਾਪ ਕੀਤੇ ਹੋਏ ਜਪਾਂ ਦਾ ਫਲ ਹੈ ਤਾਪ, ਕਰੋੜਾਂ ਤਪੱਛਿਆ ਕੀਤੀਆਂ ਹੋਈਆਂ। ਹਰ ਬਿਸਰਾਮ ਉਹਨਾਂ ਨੂੰ ਕਰਕੇ ਗੱਲ ਹੋ ਰਿਹਾ, ਜਾਪ ਕਰਕੇ ਵੀ, ਤਪੱਛਿਆ ਕਰਕੇ ਵੀ, ਮਨ ਜਿਹੜਾ ਸਰੀਰ ਤਾਂ ਕੁੱਟਿਆ ਜਾਂਦਾ ਸੀ, ਸਰੀਰ ਤਾਂ ਭੁੱਖਾ ਧਿਆਇਆ ਹੋ ਕੇ ਸੇਕ ਸਹਾਰਨੇ, ਠੰਡਾ ਪਾਣੀ ਦਾ ਦੁੱਖ ਸਹਾਰਨਾ, ਕਮਜ਼ੋਰ ਹੋ ਜਾਂਦਾ ਸੀ, ਇੰਦਰੀਆਂ ਸਿਥਲ ਜ਼ਰੂਰ ਹੋ ਜਾਂਦੀਆਂ ਸਨ, ਕਮਜ਼ੋਰ ਹੋ ਜਾਂਦੀਆਂ ਸੀ, ਲੇਕਿਨ ਮਨ ਜਿਹੜਾ ਅੰਦਰ ਸੀ, ਖੁੱਡ 'ਤੇ ਕੁੱਟੀ ਜਾਂਦੀ ਸੀ ਸਰੀਰ, ਜਿਹੜਾ ਅੰਦਰ ਖੁੱਡ ਦੇ ਮਨ ਰਹਿੰਦਾ ਸੀ ਉਹ ਨਹੀਂ ਮਰਦਾ ਸੀ, ਉਹ ਵਿਸਰਾਮ ਨਹੀਂ, ਵਿਸਰਾਮ ਵਿੱਚ ਨਹੀਂ ਆਉਂਦਾ ਸੀ, ਟਿਕਾਅ ਵਿੱਚ ਨਹੀਂ ਆਉਂਦਾ ਸੀ,
ਇਸ ਕਰਕੇ ਮਹਾਰਾਜ ਜੀ ਨੇ ਕਿਹਾ ਸੀ ਵਰਮੀ ਮਾਰੀ ਸਾਪ ਨਾ ਮੂਆ। ਪ੍ਰਭ ਸਭ ਕੁਛ ਜਾਣਾ, ਜਿਨ ਤੂੰ ਕੀ ਆ, ਇਹ ਤੇ ਇਉਂ ਹੀ ਹੈ ਜਾਪ ਤਾਪ ਤਪੱਛਿਆ। ਇਹ ਜਿਵੇਂ ਖੁੱਡ ਨੂੰ ਕੋਈ ਕੁੱਟੀ ਜਾਵੇ, ਖੁੱਡ ਤੇ ਉੱਤੋਂ ਕੁੱਟ ਕੁੱਟ ਕੇ ਸੱਪ ਦੀ, ਸੱਪ ਵਿੱਚ ਬੈਠਾ ਡੂੰਘੇ ਥਾਂ ਖੁੱਡ ਵਿੱਚ, ਉਹਨੂੰ ਤਾਂ ਕੋਈ ਆਂਚ ਨਹੀਂ ਆਈ, ਉੱਤੋਂ ਖੁੱਡ ਨੂੰ ਕੁੱਟ ਕੁੱਟ ਕੇ ਬੰਦ ਕਰ ਦਿੱਤਾ। ਪਰ ਜੋ ਕੁਝ ਕੀਤਾ ਉਹ ਤਾਂ ਮਨ ਨੇ ਕੀਤਾ, ਵਿਕਾਰਾਂ ਦੇ ਪੁਰਨੇ ਤਾਂ ਮਨ ਸੋਚ ਰਿਹਾ ਹੈ, ਮੈਲਾ ਤੇ ਮਨ ਹੈ। ਕੁੱਟ ਦਿੱਤਾ ਵਿਚਾਰਾ ਤਨ, ਖੁੱਡ ਮਾਰ ਦਿੱਤੀ, ਮਨ ਬੇਸਰਾਮ ਨਹੀਂ ਪਾਉਂਦਾ। ਗ੍ਰਹਿੋ ਤਾਜ ਬਾਨ ਖੰਡ ਜਾਈਐ ਚੁਨ ਖਾਈਐ ਕੰਧਾ, ਅਜ ਉਹ ਬੇਕਾਰ ਨਾ ਛੋਡਈ ਪਾਪੀ ਮਨ ਮੰਦਾ, ਕਿਉਂ ਛੂਟੋ ਕੈਸੇ ਤਰੋ, ਭਵਜਲ ਨਿਧ ਭਾਰੀ ਰਾਖ ਰਾਖ ਮੇਰੇ ਬੀਠਲਾ, ਜਨ ਸਰਨ ਤੁਮਾਰੀ।

ਜੋ ਹਰ ਹਿਰਦਾ ਸਦਾ ਵਸਾਏ ਉਹਦੇ ਪਿੱਛੇ ਪਿੱਛੇ ਲੱਗੀਆਂ। ਇਹ ਵੱਖਰੀ ਗੱਲ ਹੈ, ਗੁਰਮੁਖ ਉਹਨੇ ਗ੍ਰਹਿਣ ਕਰਨੀਆਂ ਜਾਂ ਨਹੀਂ ਕਰਨੀਆਂ ਉਹਦਾ ਆਪਦਾ ਫੈਸਲਾ ਹੈ। ਨਾਮ ਦੇ ਰਸ ਨੂੰ ਮੰਨਣਾ ਹਰ ਵੇਲੇ ਕਿ ਇਹਨਾਂ ਨੂੰ ਗ੍ਰਹਿਣ ਕਰਨਾ ਹੈ। ਸੋ ਨਾਮ ਦਾ ਰਸ ਕਈ ਵਾਰ ਟੁੱਟ ਜਾਂਦਾ ਹੈ ਅਤੇ ਮਾਇਆ ਹੀ ਹੈ ਸਭ ਕੁਝ। ਕਈ ਐਸੇ ਰੁੜ ਜਾਂਦੇ ਨੇ ਇਹਨਾਂ ਵਿੱਚ ਕਿ ਇਹਨਾਂ ਜੋਗੇ ਹੀ ਰਹਿ ਜਾਂਦੇ ਨੇ, ਫਿਰ ਪ੍ਰਾਪਤੀ ਨਹੀਂ ਹੁੰਦੀ, ਨਾਮ ਦਾ ਰਸ ਟੁੱਟ ਜਾਂਦਾ ਹੈ। ਤਾਂ ਹੀ ਕਿਹਾ ਸੀ ਮਹਾਰਾਜ, ਨਿਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਇਹ ਮੋਹ ਹੈ, ਇਹ ਵੀ ਮਾਇਆ ਹੀ ਹੈ। ਮੋਹ ਆਪਣੇ 'ਤੇ ਕਰ ਲੈਂਦੀਆਂ, ਖਿੱਚ ਲੈਂਦੀਆਂ ਨੇ ਆਪਣੇ ਵੱਲ, ਮੂਲ ਨਾਲੋਂ ਤੋੜ ਦਿੰਦੀਆਂ, ਨਿਸ਼ਾਨੇ ਤੋਂ ਭਟਕਾ ਦਿੰਦੀਆਂ, ਕਈ ਵਾਰ ਬ੍ਰਹਮ ਗਿਆਨ ਨਹੀਂ ਹੋਣ ਦਿੰਦੀਆਂ, ਸੁਰਤ ਨੂੰ ਡੇਗ ਦਿੰਦੀਆਂ ਨੇ। ਅਧਿਆਤਮਕ ਮਾਰਗ ਦੇ ਪੱਖ ਤੋਂ ਜੁੜੀ ਹੋਈ ਸੁਰਤ ਨੂੰ ਮੰਜ਼ਿਲ 'ਤੇ ਨਹੀਂ ਪਹੁੰਚਣ ਦਿੰਦੀਆਂ, ਬ੍ਰਹਮ ਗਿਆਨ ਦਾ ਪ੍ਰਕਾਸ਼ ਨਹੀਂ ਹੋਣ ਦਿੰਦੀਆਂ। ਫਿਰ ਤਾਂ ਹੀ ਕਹਿਣਾ ਪਿਆ, ਆਉਂਦੀਆਂ ਨੇ ਸਭ ਕੁਝ, ਬਰਕਤਾਂ ਹੈ ਨਾਮ ਜਪਣ ਨਾਲ। ਪਹਿਲੋ ਪਹਿਲ ਬੰਦਗੀ ਕਰਨ ਲੱਗ ਸ਼ੁਰੂਆਤ ਵਿੱਚ, ਪਰ ਤਾਂ ਕਿਹਾ ਸੁਚੇਤ ਹੋਵੇ ਰੱਬ ਦਾ ਪਿਆਰਾ। ਤਾਂ ਹੀ ਕਬੀਰ ਸਾਹਿਬ ਜੀ ਨੂੰ ਕਹਿਣਾ ਪਿਆ ਸੀ ਕਿ ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਮੀਤ, ਚਾਲੇ ਥੇ ਹਰ ਮਿਲਣ ਕੋ ਬੀਚਾ ਅਟਕਿਓ ਚੀਤ। ਬਹੁਤੇ ਸਿੱਖ ਸਾਖਾ ਸਖੇ ਬਣਾ ਲਏ, ਰਿਧੀਆਂ ਸਿੱਧੀਆਂ ਵਿਖਾ ਕੇ ਵਰਤ ਕੇ, ਬੜਾ ਹੈ ਜੀ ਬੜਾ ਸਾਧੂ ਹੈ, ਸਰੋਂ ਜਮਾ ਦਿੰਦਾ ਹੱਥ 'ਤੇ। ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਮੀਤ, ਉਹਨੂੰ ਮਿੱਤਰ ਨਹੀਂ ਬਣਾਇਆ, ਭਟਕ ਗਿਆ ਉਹਦੇ ਤੋਂ ਹਿਰਦਾ ਮਨ। ਔਰ ਚਾਲੇ ਥੇ ਹਰ ਮਿਲਣ, ਘਰੋਂ ਤਾਂ ਚੱਲੇ ਸੀ ਰੱਬ ਨੂੰ ਮਿਲਣਾ, ਵਿਰਾਗ ਬੜਾ ਸੀ, ਉਹ ਗਧਾ ਵਿਰਾਗ ਜਿਹਾ ਹੀ ਬਣ ਕੇ ਰਹਿ ਗਿਆ। ਚਾਲੇ ਥੇ ਹਰ ਮਿਲਣ ਕੋ ਬੀਚੈ ਅਟਕਿਓ ਚੀਤ। ਇਹ ਰਿਧੀਆਂ ਸਿੱਧੀਆਂ ਆਈਆਂ ਨਹੀਂ, ਥੋੜ੍ਹਾ ਜਿਹਾ ਝਲਕਾਰਾ ਵੱਜਿਆ ਨਹੀਂ ਅਤੇ ਇਹਨਾਂ ਵਿੱਚ ਹੀ ਫਸ ਗਿਆ ਚਿੱਤ, ਐਸਾ ਵੀ ਹੁੰਦਾ ਹੈ। ਨਹੀਂ ਮੰਜ਼ਿਲ ਪਾਈ ਜਾਂਦੀ, ਨਹੀਂ ਮੰਜ਼ਿਲ 'ਤੇ ਪਹੁੰਚਿਆ ਜਾਂਦਾ, ਮਾਇਆ ਹੈ। ਕਬੀਰ ਆਈ ਮੁਝੇ ਪੈਨਕ ਕਰੇ ਕਰ ਭੇਸ, ਹਮ ਰਾਖੇ ਗੁਰੇ ਆਪਣੇ ਉਨ ਕੀਨੋ ਆਦੇਸ਼। ਸਾਨੂੰ ਸਾਡੇ ਸਤਿਗੁਰਾਂ ਬਚਾ ਲਿਆ, ਤੂੰ ਆਈ ਸੀ ਸਾਡੇ ਕੋਲ ਵੀ। ਤਾਂ ਹੀ ਕਹਿਣਾ ਪਿਆ ਮਹਾਰਾਜ, ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ, ਨਹੀਂ ਵਸਦਾ। ਜਪ ਜੀ ਸਾਹਿਬ ਵਿੱਚ ਵੀ ਤਾਂ ਹੀ ਕਿਹਾ, ਰਿੱਧ ਸਿੱਧ ਅਵਰਾ ਸਾਧ, ਹੋਰਨਾਂ ਦਾ ਸਵਾਦ ਹੁੰਦਾ ਗੁਰਮੁਖਾਂ ਦਾ ਨਹੀਂ, ਗੁਰਮੁਖ ਨਹੀਂ ਇਹਨਾਂ ਵਿੱਚ ਪੈਂਦੇ। ਲੇਕਿਨ ਬਰਕਤਾਂ ਨੇ ਆਉਂਦੀਆਂ, ਨਾਮ ਦੀ ਵਡਿਆਈ ਐਡੀ ਵੱਡੀ ਹੈ, ਲੋਕ ਆਪਣੀ ਵਡਿਆਈ ਵਾਸਤੇ ਕਈ ਤਰ੍ਹਾਂ ਦੀਆਂ ਛਾਵਾਂ ਕਰਕੇ ਚਲੀਹੇ ਕਰਦੇ ਨੇ, ਜਾਪ ਕਰਦੇ ਨੇ ਦੇਵੀ ਦੇਵਤਿਆਂ ਦੇ, ਤਪੱਛਿਆ ਕਰਦੇ, ਸਰੀਰ ਨੂੰ ਦੁੱਖ ਦਿੰਦੇ ਨੇ, ਮਾਰਦੇ ਹਨ। ਮਹਾਰਾਜ ਕਹਿੰਦੇ ਨਾਮ ਪ੍ਰਧਾਨ, ਜੇ ਹੀ ਲੋੜ ਹੈ ਤਾਂ ਨਾਮ ਜਪ ਲਓ। ਰਿੱਧ ਬੁੱਧ ਸਿੱਧ ਸੁਰ ਗਿਆਨ, ਰਿਧੀਆਂ ਵੀ ਆਉਣਗੀਆਂ ਅੰਨ ਦੀ ਅਤੋਟਤਾ। ਇਹ ਤਾਂ ਆਮ ਗੁਰਸਿੱਖਾਂ ਵਿੱਚ ਸੀ, ਪਰ ਆਪਣੇ ਵਾਸਤੇ ਨਹੀਂ ਵਰਤੀ, ਭੁੱਖਿਆਂ ਨੂੰ ਲੰਗਰ ਛਕਾ ਦਿੱਤੇ ਗੁਰਸਿੱਖਾਂ। ਇੱਕ ਨਹੀਂ ਬੇਅੰਤ ਗੁਰਸਿੱਖਾਂ ਦੀਆਂ ਸਾਖੀਆਂ ਆਉਂਦੀਆਂ, ਰਿੱਧ ਬੁੱਧ ਸਿੱਧ ਸੁਰ ਗਿਆਨ, ਰਿਧੀਆਂ ਅੰਨ ਦੀ ਅਤੋਟਤਾ ਆਦਿਕ। ਮਹਾਤਮਾ ਦੇ ਲਾਏ ਲੰਗਰ ਨਹੀਂ ਕਦੇ ਮੁੱਕਦੇ। ਬੁੱਧ ਬੁੱਧੀ, ਆਤਮ ਵਿਸ਼ੈਣੀ ਬੁੱਧੀ, ਸੁੱਧ ਬੁੱਧੀ ਸਿੱਧ ਸਿੱਧੀਆਂ 18, ਸੁਰ ਗਿਆਨ ਅੰਤਰਜਾਮਤਾ ਆਦਿਕ ਵੀ ਸਿੱਧੀ, ਦੂਜੇ ਦੇ ਅੰਦਰ ਦੀ ਗੱਲ ਪੁੱਜ ਕੇ ਦੱਸ ਦੇਣੀ, ਝੱਟ ਆ ਕੇ ਬੈਠਣ ਦੱਸਿਆ, ਆਪਦੀ ਵਡਿਆਈ ਕਰਾ ਲੈਣੀ ਵਰਤ ਕੇ ਇਹਨਾਂ ਨੂੰ। ਸੁਰ ਗਿਆਨ ਦੇਵਤਿਆਂ ਵਾਲੀ ਉੱਚੀ ਅਵਸਥਾ, ਗਿਆਨ ਧਿਆਨ ਦੇਵਤਿਆਂ ਵਾਲੀ ਉੱਚੀ ਅਵਸਥਾ, ਗੁਰੂ ਦਾ ਬਖਸ਼ਿਆ ਨਾਮ ਗੁਰੂ ਦੀ ਮਿਹਰ ਨਾਲ ਹੀ ਹੋਏ। ਬਲਿਹਾਰੀ ਗੁਰੇ ਆਪਣੇ ਦਿਉਹਾੜੀ, ਸਦਵਾਰ ਜਨਮਾਂ ਤੇ ਦੇਵਤੇ ਕੀ ਹੈ ਕਰਤ ਨਾ ਲਾਗੀ ਵਾਰ। ਦੇਵਤੇ ਹੀ ਬਣਾਇਆ ਮਹਾਰਾਜ ਨੇ ਆਮ ਮਨੁੱਖ, ਉੱਚੀ ਸੁੱਚੀ ਮਤ ਵਾਲੇ, ਉੱਚੀ ਅਵਸਥਾ ਵਾਲੇ, ਮਨ ਨੀਵਾਂ ਮਤ ਉੱਚੀ, ਉਹੀ ਦੇਵਤਾ ਹੈ।
अनेक रूप रंग भोग रस इथे बसनी अनेक रूप सोने रंग आनंद सोने रूपां दा रंग आनंद भोग रस है भोग पदार्थ आदिक रस है इन्हां दे रसां नूं मानना मान लेना समझ लो रस है रसा लिया है मान लिया ये सारे रस आ गए ने ये रस आ गए ने इन्हां नूं आए ने गुरमुख नाम निमख हृदय वसा है वाहिगुरु दा नाम इन्नी बरकत है जिन्होंने मुखी गुरु तो लिया प्राप्त किया है मुखी गुरु राही मुख अपना गुरु वल किया गुरमुख बन गए ने गुरमुख नाम दान इशनान दे धारनी हो गए ने कोई घाटा नहीं उन्हां नूं पैंदा जिहदे कोल तीन गुण ने गुरमुख नाम निमख हृदय वसा है गुरु दा बख्शिया जिस गुरमुख दे हिरदे विच मन विच एक निमख मात्र अख दे फुलकारे जिन्ना समा वस जांदा ना वस आउंदा अख दे फुलकारे जिन्ना इहदे वास्ते अभ्यास करना पैंदा है निमख ये निमख आ जांदा फिर पहला अभ्यास करना पैंदा है जिवें जिवें मन की समझ पैंदी फिर टिकदा है शब्द नाल सुरत बनदी है सुरत जुड़दी है निमख मात्र भी जो रस आ जांदा नाम दा रस उदों ये बख्शिशां हुंदियां ने इन्ना कुछ आ जांदा है ताई कहा सी महाराज जी ने इत्थे अनेक रूप रंग भोग रसा कह रहे ने रिद्ध बुद्ध सिद्ध स्वर ज्ञान अनेक रूप रंग भोग रसा उत्थे कहा सी आप जी दे बचन लख खुशियां पातशाहियां जे सतगुर नदर करे गुरमुख तां बनिया जांदा नाम दी दात तां महाराज कृपा करन पूरा सतगुरु निमख एक हर नाम दे मेरा मन तन शीतल होए ताई मंगिया ये निमख आ जावे हिरदे विच वसन वाला निमख एक हर नाम दे मेरा मन तन शीतल होए एक निमख मात्र सच्चे पातशाह हरी वाहिगुरु दा नाम हिरदे विच वसा दिओ जिस करके साडा मन भी तन भी ठंडा ठार हो जावे करोड़ां पातशाह वाले सुख खुशियां आ जांदियां ने इन्नी बरकत है नाम दे विच अनेक रूप रंग भोग रस है गुरमुख नाम निमख हृदय वस है एक निमख मात्र निमेख मात्र अख दे फुलकारे जिन्ना समा अख झमकण जिन्ना समा वाहिगुरु दा नाम जे हिरदे विच वस जावे इन्ना रस है अकै रस है कोई भुख ही नहीं रह जांदी फिर पूर्ण रज तृप्ति पूर्ण शांति आ जांदी पूर्ण तौर ते हर के नाम की वडियाई ये वाहिगुरु दे नाम दी वडियाई है ये वड्डा पुणा है यही बरकत है कीमत कहण न जाई रहाओ ऐ भाई पूर्ण तौर ते कीमत ओदी मुल नहीं किया जा सकता है नाम दा कथन ही नहीं हुंदा है पूर्ण तौर ते अमोल है साईं नाम अमोल कीम ना कोई जान दो कोई भी एदी कीमत नहीं जानदा है वाहिगुरु दे नाम दा मुल कोई भी नहीं पा सकदा है नहीं किसे तो पैंदा है जिन्हां भाग मथाहे से नानक हर रंग माण दो जिन्हां दे मथे दे भाग हुंदे ने सोहणे लेख पए हुंदे ने ओह माणदे आ नाम दे रस किसे दे खरीदिया किसे दे मुल पाया उहदा मुल नहीं पैंदा है कोई ऐसी मंडी नहीं जिथे नाम की कीमत पै जाए संसार विच नाम तुल का छबर ना होए नान गुरमुख नाम पावे जन कोए पावन सुख मनी कोई होर चीज तुल है ही नहीं कोई साधन सो महाराज सच्चे पातशाह जी बेअंत वाहिगुरु का नाम है
ਜਪਿਆ ਹੋਰ ਕੀ ਰਹਿਮਤਾਂ ਬਖਸ਼ਿਸ਼ਾਂ ਹੁੰਦੀਆਂ ਨੇ ਅੱਗੇ ਦੱਸਣਗੇ ਅਗਲੀਆਂ ਪੌੜੀਆਂ ਵਿੱਚ। ਇੱਥੇ ਹੀ ਸਮੇਂ ਦੀ ਸਮਾਪਤੀ ਹੈ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ ਅੱਗੇ ਤੋਂ ਸੁਮਤ ਬਖਸ਼ਣੀ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ

ਸਹਿਜ ਸੇਤੀ ਮਨ ਵਜੀਆਂ ਵਾਧਾਹੀਆਂ ਰਾਗ ਰਤਨ ਪਰਵਾਰ ਪਰੀਆ ਸ਼ਬਦ ਗਾਵਣ ਆਈ ਆ ਸ਼ਬਦੋ ਤਾਂ ਗਾਵਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚ ਸਾਹਿਬਾ ਕਿਆ ਨਾਹੀਂ ਘਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ ਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗਾ ਕਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰਤ ਹਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ

ਸਿਖਤ ਖਸਾਮਨ ਦੀ ਨੂਰ ਅਰਸਹ ਪੁਰਸਹ ਚੱਟੀ ਐ ਖੁਦ ਡਿੱਠੇ ਸੱਚੇ ਪਾਤ ਸਾ ਮਲ ਜਨਮ ਜਨਮ ਦੀ ਕੱਟੀ ਐ।

इस जग में आए कैसे, इस जग

اب کس شیر پاکی جائے، اب کس شیر پاکی جائے۔